ਤੁਹਾਡਾ ਕੋਈ ਪਿਓ ਤੇ ਹੈ ਨਹੀਂ ਕਿ ਜਿਹਨੇ ਤੁਹਾਨੂੰ ਪੈਦਾ ਕੀਤਾ। ਅਨਾਥ ਕਹਿੰਦੇ ਨੇ ਜਿਹਦਾ ਕੋਈ ਮਾਲਕ ਨਾ ਹੋਵੇ, ਜਿਹਦਾ ਕੋਈ ਪਤੀ ਨਾ ਹੋਵੇ, ਜਿਹਦਾ ਪਿਤਾ ਨਾ ਹੋਵੇ, ਉਹਨੂੰ ਅਨਾਥ ਕਹਿੰਦੇ। ਅਨੰਗੀ ਅਨਾਥੇ, ਨਿਰਸੰਗੀ ਪਰਮਾਥੇ। ਜਦ ਅਸੀਂ ਪ੍ਰਭੂ ਦੇ ਇਹਨਾਂ ਗੁਣਾਂ ਨੂੰ ਗਾਉਂਦੇ ਹਾਂ ਤੇ ਸਾਨੂੰ ਇਹ ਗੱਲ ਖੁੱਲ ਕੇ ਸਾਹਮਣੇ ਆਉਂਦੀ ਹੈ। ਨਿਰਸੰਗੀ ਦਾ ਮਤਲਬ ਹੈ ਜਿਹਦਾ ਕੋਈ ਸਾਥੀ ਨਾ ਹੋਵੇ, ਰੱਬ ਜੀ ਦਾ ਕੋਈ ਸ਼ਰੀਕ ਹੈ ਨਹੀਂ ਕਿ ਉਹਦਾ ਕੋਈ ਸਾਥੀ ਬਣੇਗਾ, ਉਹਦੇ ਬਰਾਬਰ ਕੋਈ ਹੋਏਗਾ। ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ, ਉਸਦੇ ਨਾਲ ਬੈਠ ਕੇ ਗੱਲ ਕਰ ਸਕੇਗਾ। ਉਹ ਸਾਰਿਆਂ ਦਾ ਸਾਥੀ ਵੀ ਹੈ ਤੇ ਸਾਰਿਆਂ ਦਾ ਸਾਥੀ ਵੀ ਨਹੀਂ ਹੈ। ਕਮਾਲ ਦੀ ਰਚਨਾ ਹੈ ਤੁਹਾਡੀ, ਤੁਸੀਂ ਤੇ ਕਮਾਲ ਦਾ ਸਾਰਾ ਕੁਝ ਐਸਾ ਰਚਿਆ ਹੈ ਜਿਸ ਬਾਰੇ ਕੋਈ ਵੀ ਬਿਆਨ ਨਹੀਂ ਕਰ ਸਕਦਾ। ਨਿਰਸੰਗੀ ਪਰਮਾਥੇ, ਸਤਿਗੁਰ ਜੀ ਤੁਸੀਂ ਮਹਾਨ ਕਿਰਪਾਲੂ ਹੋ, ਤੁਹਾਨੂੰ ਨਮਸਕਾਰ ਹੈ। ਪਰਮਾਥੇ ਦਾ ਮਤਲਬ ਨਾਸ਼ ਕਰਨ ਵਾਲਾ, ਸਾਰਿਆਂ ਦਾ ਅੰਤ ਕਰਨ ਵਾਲੇ ਵੀ ਤੁਸੀਂ ਹੋ, ਸਭ ਨੂੰ ਜਨਮ ਦੇਣ ਵਾਲੇ ਵੀ ਤੁਸੀਂ ਹੋ, ਸਭ ਨੂੰ ਭੋਜਨ ਦੇਣ ਵਾਲੇ ਵੀ ਤੁਸੀਂ ਹੋ। ਕੋਈ ਵੀ ਤੁਹਾਡੇ ਤੋਂ ਬਿਨਾਂ ਜੰਮ ਹੀ ਨਹੀਂ ਸਕਦਾ। ਇਸ ਕਰਕੇ ਤੁਹਾਨੂੰ ਨਮਸਕਾਰ ਹੈ। ਨਮੋ ਭਾਨ ਭਾਨੇ, ਨਮੋ ਮਾਨ ਮਾਨੇ। ਹੇ ਸਤਿਗੁਰ ਜੀ ਤੁਸੀਂ ਐਸੇ ਕਿਰਪਾਲੂ ਹੋ। ਭਾਨ ਕਹਿੰਦੇ ਨੇ ਸੂਰਜ ਨੂੰ, ਸੂਰਜ ਨੂੰ ਰੋਸ਼ਨੀ ਦੇਣ ਵਾਲੇ ਤੁਸੀਂ ਹੋ। ਭਾਨ ਭਾਨੇ ਦਾ ਮਤਲਬ ਹੈ ਸੂਰਜ ਦੇ ਵਿੱਚ ਰੋਸ਼ਨੀ ਪਾਉਣ ਵਾਲੇ, ਰੋਸ਼ਨੀ ਦੇਣ ਵਾਲੇ। ਤੁਹਾਡੀ ਤਾਕਤ ਦੇ ਨਾਲ ਸੂਰਜ ਰੋਸ਼ਨੀ ਵਿੱਚ ਚਮਕ ਰਿਹਾ। ਨਮੋ ਮਾਨ ਮਾਨੇ, ਹੁਣ ਜੋ ਸੂਰਜਾਂ ਨੂੰ ਰੋਸ਼ਨੀ ਦੇਣ ਵਾਲੇ ਤੁਸੀਂ ਹੋ ਤੇ ਸਤਿਗੁਰੂ ਜੀ ਜਿਹਨੂੰ ਵੀ ਮਾਣ ਦਿੱਤਾ, ਜਿਹੜਾ ਵੀ ਮਾਣ ਦਿੱਤਾ, ਭਾਵੇਂ ਸੂਰਜ ਨੂੰ ਮਾਣ ਦਿੱਤਾ, ਚੰਦਰਮਾ ਨੂੰ ਦਿੱਤਾ, ਧਰਤੀ ਨੂੰ ਦਿੱਤਾ, ਜਿਸ ਸ਼ਹਿਰ ਨੂੰ ਦਿੱਤਾ, ਉਹਨਾਂ ਨੂੰ ਮਾਣ ਦੇਣ ਵਾਲੇ ਵੀ ਤੇ ਸਾਡੇ ਮਾਣਯੋਗ ਵੀ ਤੁਸੀਂ। ਤੁਹਾਡੇ ਤੋਂ ਬਿਨਾਂ ਸਾਡਾ ਹੋਰ ਕੋਈ ਹੈ ਨਹੀਂ। ਤੁਹਾਡੀ ਮਹਾਨ ਕਿਰਪਾ ਦੇ ਨਾਲ ਇਹਨਾਂ ਗੱਲਾਂ ਦੀ ਸਮਝ ਆ ਰਹੀ ਹੈ। ਤੁਹਾਨੂੰ ਨਮਸਕਾਰ, ਨਤਮਸਤਕ ਹਾਂ ਜੀ। ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ। ਫਿਰ ਗੱਲ ਆ ਗਈ ਨਮੋ ਚੰਦਰ ਚੰਦਰੇ। ਜੇ ਸੂਰਜ ਤੂੰ ਚੰਦਰਮਾ ਨੂੰ ਕਿਰਨਾਂ ਜਾ ਰਹੀਆਂ ਨੇ ਤੇ ਚੰਦਰਮਾ ਚਮਕਦਾ ਹੈ ਤੇ ਉਹ ਵੀ ਤੇ ਰੱਬ ਜੀ ਨੇ ਹੀ ਕਿਰਨ ਦਿੱਤੀ ਹੈ ਸੂਰਜ ਨੂੰ। ਸੂਰਜ ਵੀ ਤੇ ਰੱਬ ਜੀ ਦੇ ਰੋਸ਼ਨੀ ਦੇ ਨਾਲ ਹੀ ਚਮਕ ਰਿਹਾ। ਨਮੋ ਭਾਨ ਭਾਨੇ, ਇਹ ਰੱਬ ਜੀ ਤੁਹਾਨੂੰ ਨਮਸਕਾਰ ਹੈ। ਸਾਰੇ ਸੂਰਜਾਂ ਨੂੰ ਰੋਸ਼ਨੀ ਦੇਣ ਵਾਲੇ ਔਰ ਉਹਨਾਂ ਸੂਰਜਾਂ ਵਿੱਚ ਇੰਨੀ ਤਾਕਤ ਨਹੀਂ ਕਿ ਆਪ ਚਮਕ ਸਕਣ। ਨਮੋ ਗੀਤ ਗੀਤੇ, ਨਮੋ ਤਾਨ ਤਾਨੇ। ਇੱਥੇ ਕਈ ਵਾਰੀ ਮਨੁੱਖ ਭੁਲੇਖਾ ਕਹਿੰਦੇ ਨੇ ਕਿ ਨਮੋ ਜਿਹੜਾ ਹੈ ਗੀਤਾਂ ਨੂੰ ਨਮਸਕਾਰ ਕੀਤਾ ਜਾਂ ਸੂਰਜ ਨੂੰ ਨਮਸਕਾਰ ਕੀਤਾ। ਨਹੀਂ, ਉਸ ਰੱਬ ਜੀ ਨੂੰ ਨਮਸਕਾਰ ਹੈ ਜਿਸ ਰੱਬ ਜੀ ਦੇ ਕਾਰਨ ਸੂਰਜ ਪ੍ਰਕਾਸ਼ਮਾਨ ਹੈ। ਉਸ ਰੱਬ ਜੀ ਨੂੰ ਨਮਸਕਾਰ ਹੈ ਜਿਸ ਦੇ ਹੁਕਮ ਦੇ ਵਿੱਚ ਚੰਦਰਮਾ ਤੁਰ ਰਿਹਾ ਹੈ, ਧਰਤੀ ਤੁਰ ਰਹੀ ਹੈ। ਧਰਤੀ ਦੀ ਸਾਰੀ ਉਪਜ ਰੱਬ ਜੀ ਦੇ ਹੁਕਮ ਵਿੱਚ ਹੈ ਤੇ ਦੁਨੀਆਂ ਦੇ ਗੀਤ ਲਿਖਾਉਣ ਵਾਲਾ ਵੀ ਤੇ ਤੂੰ ਹੀ ਹੈ। ਨਮੋ ਗੀਤ ਗੀਤੇ, ਨਮੋ ਤਾਨ ਤਾਨ। ਜਿਹਨੇ ਸਾਜ ਵਜਾਉਣ ਵਾਲੇ ਨੇ ਇਹਨਾਂ 'ਚ ਕੀ ਤਾਕਤ ਹੈ? ਤੂੰ ਤੇ ਬੋਲਿਆਂ ਨੂੰ ਵੀ ਬੁਲਾ ਦੇਣਾ, ਧਾਰਮਿਕ ਗ੍ਰੰਥਾਂ ਦਾ ਗਿਆਨ ਭਰ ਦਿੰਦਾ ਮੇਰੇ ਵਰਗੇ ਵਿੱਚ। ਤੇਰੀ ਛੜੀ ਰੱਖੀ ਜਾਏ ਤਾਂ ਬੋਲਾ ਵੀ ਬੋਲਣ ਲੱਗ ਪੈਂਦਾ, ਗ੍ਰੰਥਾਂ ਦੇ ਅਰਥ ਕਰਨ ਲੱਗ ਪੈਂਦਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨਿਰੰਕਾਰ ਦੇ ਨਾਲ ਜੋੜਨ ਵਾਸਤੇ ਹਰ ਇੱਕ ਉਸ ਦਸਵੇਂ ਜਾਮੇ 'ਚ ਰੱਬ ਜੀ ਦੇ ਗੁਣ ਨੂੰ ਸਾਡੇ ਸਾਹਮਣੇ ਰੱਖ। ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ।
ਲੋਕੀ ਸਮਝਦੇ ਨੇ ਅਸੀਂ ਨੱਚਣਾ ਸਿੱਖ ਗਏ ਤੇ ਬੜੇ ਨਾਚਵਾਨ ਹੋ ਗਿਆ, ਬੜੇ ਵੱਡੇ ਕਲਾਕਾਰ ਹੋ ਗਿਆ, ਜਾਂ ਗੀਤ ਸਿੱਖ ਲਿਆ, ਜਾਂ ਗਾਇਕ ਬਣ ਗਏ ਹਾਂ। ਲੋਕ ਪਿੱਛੇ ਪਿੱਛੇ ਭੱਜੇ ਫਿਰਦੇ ਨੇ, ਕਹਿੰਦੇ ਨੇ ਕੁਝ ਨਹੀਂ, ਇਹ ਸਭ ਰੱਬ ਜੀ ਦੀਆਂ ਸ਼ਕਤੀਆਂ ਨੇ, ਪਰਮੇਸ਼ਵਰ ਦੀਆਂ ਦਾਤਾਂ ਨੇ। ਪਰਮੇਸ਼ਵਰ ਦੀ ਇੰਨੀ ਚੂੰਡੀ ਜਿੰਨੀ ਦਾਤ ਦੇ ਹੰਕਾਰ ਚ ਮਨੁੱਖ ਛਾਲਾ ਮਾਰਦਾ। ਜੇ ਨੱਚਣਾ ਸਿੱਖ ਜਾਏ ਤੇ ਨੱਚਣ ਦਾ ਆਪਣੇ ਆਪ ਨੂੰ ਵੱਡਾ ਕਲਾਕਾਰ, ਗਾਉਣ ਵਾਲਾ ਆਪਣੇ ਆਪ ਨੂੰ ਬੜਾ ਨਹੀਂ ਕੋਕਿਲਾ ਜਿਹਾ ਸੁਰੀਲਾ ਜਿਹਾ ਸਮਝਣ ਲੱਗ ਪੈਂਦਾ, ਤੇ ਸੁਰ ਭਰਨ ਵਾਲਾ ਰੱਬ ਜੀ ਹੈ। ਨਮੋ ਨਾਦ ਨਾਦੇ, ਨਾਦ ਦੀ ਗੱਲਾਂ ਕਰਨ ਵਾਲੇ ਉਹ ਨਾਦ ਦੀਆਂ ਗੱਲਾਂ ਕਰਦੇ ਨੇ, ਜੋਗੀ ਲੋਕ ਨਾਦ ਦੀਆਂ ਗੱਲਾਂ ਕਰਦੇ ਨੇ, ਤੇ ਸਤਿਗੁਰੂ ਜੀ ਤੂੰ ਤੇ ਤੈਨੂੰ ਨਮਸਕਾਰ ਹੈ, ਤੂੰ ਸਾਰੇ ਨਾਦਾਂ ਦਾ ਹੀ ਉਹ ਬ੍ਰਹਮ ਗਿਆਨ ਹੈ, ਉਹ ਸੁਰਤ ਕਾਇਮ ਕਰਨ ਵਾਲਾ ਹੈ ਜਿਸ ਦੇ ਬਾਰੇ ਕੋਈ ਲਿਖ ਨਹੀਂ ਸਕਦਾ, ਕੋਈ ਬੋਲ ਨਹੀਂ ਸਕਦਾ, ਲੇਕਿਨ ਫਿਰ ਵੀ ਲੋਕ ਗੀਤ ਗਾਉਂਦੇ ਨੇ। ਨਮੋ ਪਾਨ ਪਾਨੇ ਨਮੋ ਬਾਦ ਬਾਦੇ। ਹੁਣ ਸਤਿਗੁਰੂ ਜੀ ਕਮਾਲ ਦੀ ਚੀਜ਼ ਸਾਡੇ ਸਾਹਮਣੇ ਰੱਖ ਰਹੇ ਨੇ, ਨਮੋ ਪਾਨ ਪਾਨੇ ਨਮੋ ਬਾਦ ਬਾਦੇ, ਨਮਸਕਾਰ ਹੈ ਮੇਰੇ ਦਾਤਾ ਤੁਹਾਨੂੰ, ਹੇ ਵਾਹਿਗੁਰੂ ਜੀ, ਹੇ ਅਕਾਲ ਪੁਰਖ ਜੀ, ਤੁਹਾਨੂੰ ਨਮਸਕਾਰ ਹੈ। ਤੁਸੀਂ ਏਡੇ ਵੱਡੇ ਸੰਸਾਰ ਦੇ ਮਾਲਕ ਹੋ, ਹਰ ਹਰ ਸ਼ੈ ਦੇ ਵਿੱਚ ਤੁਸੀਂ ਹੋ, ਜਿਸ ਕਰਕੇ ਸਾਰੇ ਸਾਜ ਵੱਜ ਰਹੇ ਨੇ। ਬਾਦ ਬਾਦੇ ਦਾ ਮਤਲਬ ਢੋਲ ਹੋ ਜਾਣ। ਕੋਈ ਕਹਿੰਦਾ ਮੈਂ ਬੜਾ ਵੱਡਾ ਢੋਲਚੀ ਹਾਂ, ਨਮਸਕਾਰ ਸਤਿਗੁਰੂ ਜੀ, ਤੁਸੀਂ ਢੋਲਾਂ ਢੋਲਕੀਆਂ ਨੂੰ ਵੀ, ਅਨਾੜੀਆਂ ਨੂੰ ਵੀ ਢੋਲ ਵਜਾਉਣਾ ਸਿਖਾ ਦਿੰਦੇ ਹੋ, ਅਨਾੜੀਆਂ ਨੂੰ ਵਾਜੇ ਵਜਾਉਣੇ ਸਿਖਾ ਦਿੰਦੇ ਹੋ, ਅਨਾੜੀਆਂ ਤੋਂ ਤੁਸੀਂ ਐਸੇ ਐਸੇ ਕਾਰਜ ਕਰਾ ਦਿੰਦੇ ਹੋ ਜਿਨ੍ਹਾਂ ਤੋਂ ਲੋਕ ਸੋਚ ਵੀ ਨਹੀਂ ਸਕਦੇ। ਤੁਹਾਨੂੰ ਨਮਸਕਾਰ ਹੈ ਕਿਉਂਕਿ ਹਰ ਇੱਕ ਦਾਤ ਤੁਹਾਡੀ ਹੈ, ਹਰ ਇੱਕ ਦਾਤ ਤੁਹਾਡੀ ਹੈ, ਹਰ ਇੱਕ ਸ਼ੈ ਤੁਹਾਡੀ ਹੈ, ਤੁਹਾਨੂੰ ਨਮਸਕਾਰ ਹੈ। ਸ੍ਰਿਸ਼ਟੀ ਦੇ ਰਚਯਿਤਾ, ਕ੍ਰੀਏਟਰ, ਕਰਤਾ ਪੁਰਖ, ਬਹੁਤ ਤੁਹਾਡੀ ਮਿਹਰਬਾਨ ਕਿਰਪਾ, ਤੁਹਾਨੂੰ ਨਮਸਕਾਰ ਹੈ, ਤੁਹਾਡੇ ਤੋਂ ਵਾਰ ਨਹੀਂ ਜਾਂਦੇ, ਤੁਹਾਡੇ ਗੁਣ ਇੰਨੇ ਨੇ, ਅਨੰਗੀ ਅਨਾਮੇ ਸਮਸਤੀ ਸਰੂਪੇ। ਸਤਿਗੁਰੂ ਜੀ ਹੁਣ ਕਮਾਲ ਕਰਦੇ ਨੇ, ਸਾਰੇ ਰੂਪ ਤੇਰੇ ਹਨ, ਤੇ ਹੇ ਵਾਹਿਗੁਰੂ ਜੀ ਨਮਸਕਾਰ ਹੈ ਤੈਨੂੰ, ਸਾਰੀਆਂ ਸ਼ਕਲਾਂ ਤੇਰੀਆਂ, ਸਭ ਕੁਝ ਤੇਰੇ, ਜਿੱਥੇ ਵੀ ਕੁਝ ਵੀ ਦਿਖ ਰਿਹਾ ਉਹ ਸਭ ਕੁਝ ਤੂੰ ਆਪ ਹੈ। ਤੇ ਮੇਰੇ ਪ੍ਰੀਤਮ ਜੀ, ਇਹ ਸਾਡਾ ਭੁਲੇਖਾ ਹੈ, ਅਸੀਂ ਇਹਨਾਂ ਅੱਖਾਂ ਨਾਲ ਤੈਨੂੰ ਦੇਖ ਨਹੀਂ ਸਕਦੇ, ਤੇਰਾ ਨਾਮ ਦੇ ਕੋਈ ਹੈ ਨਹੀਂ, ਅਨਾਮੇ, ਤੂੰ ਅਨਾਮੇ ਹੈ। ਜਿਸ ਤਰ੍ਹਾਂ ਬਾਣੀ ਦੇ ਵਿੱਚ ਸਤਿਗੁਰ ਨੇ ਕਿਹਾ, ਤੇਰੇ ਨਾਮ ਅਨੇਕਾਂ ਰੂਪ ਅਨੰਤਾ ਕਹੇ ਨਾ ਜਾਣੇ ਗੁਣ ਕੇਤੇ। ਗੁਰਬਾਣੀ ਨਾਲ ਦੇ ਨਾਲ ਜਾਪ ਸਾਹਿਬ ਦੀ ਬਾਣੀ ਦੇ ਨਾਲ ਤੁਰਦੀ ਹੈ, ਤੇ ਰੱਬ ਜੀ ਦੇ ਮਹਾਨ ਗੁਣਾਂ ਨੂੰ ਜਾਪ ਸਾਹਿਬ ਦੀ ਬਾਣੀ ਚ ਭਰਪੂਰ ਪ੍ਰਚੂਰ ਮਾਤਰਾ ਵਿੱਚ ਭਰਿਆ ਹੈ। ਸਮਸਤੀ ਸਰੂਪੇ, ਸਾਰੀਆਂ ਸ਼ਕਲਾਂ ਤੇਰੀਆਂ ਨੇ। ਹੁਣ ਅਸੀਂ ਸਾਰੇ ਪੜ੍ਹਦੇ ਹਾਂ, ਜਦ ਆਰਤੀ ਦੇ ਨਾਂ ਤੇ ਸ਼ਬਦ ਪੜ੍ਹਦੇ ਹਾਂ, ਗਗਨ ਮੇਥਾਲ ਰਵ ਚੰਦ ਦੀਪਕ, ਉਸ ਬਾਣੀ ਦੇ ਅੰਦਰ ਕੀ ਕਹਿੰਦੇ ਨੇ, ਸਹਿਸ ਤਵ ਨੈਣ ਨੈਣ ਹੈ ਤੋਹੀ ਕੋ, ਸਹਿਸ ਮੂਰਤ ਨਾ ਏਕ ਤੋਹੀ, ਸਾਰੀਆਂ ਅੱਖਾਂ ਤੇਰੀਆਂ, ਸਾਰੀਆਂ ਸ਼ਕਲਾਂ ਤੇਰੀਆਂ ਨੇ, ਸਾਰੇ ਪੈਰ ਤੇਰੇ, ਸਾਰੇ ਹੱਥ ਤੇਰੇ, ਤੇਰੇ ਤੋਂ ਬਿਨਾਂ ਤੇ ਕੋਈ ਚੀਜ਼ ਹੈ ਨਹੀਂ, ਤੇਰੀ ਇਹ ਵਡਿਆਈ ਹੈ। ਜਿਸ ਦਿਨ ਸਾਡੀ ਸੁਰਤ ਵਿੱਚ ਰੱਬ ਜੀ ਦੀ ਗੁਣਾਂ ਦੀ ਵਡਿਆਈ
ਪ੍ਰਚੂਰ ਮਾਤਰਾ ਵਿੱਚ ਭਰਪੂਰ ਮਾਤਰਾ ਵਿੱਚ ਵਸ ਜਾਏਗੀ, ਅਸੀਂ ਡਿਪਰੈਸ਼ਨ ਤੋਂ ਬਾਹਰ ਆ ਜਾਵਾਂਗੇ। ਮੈਂ ਇਹ ਸਮਝਦਾ ਕਿ 80% ਲੋਕ ਡਿਪਰੈਸ਼ਨ ਦੇ ਮਰੀਜ਼, ਸਾਰੀਆਂ ਚਿੰਤਾਵਾਂ ਲੈਂਦੀਆਂ ਨੇ, ਲੱਥ ਜਾਂਦੀਆਂ ਨੇ, ਜਦ ਰੱਬ ਜੀ ਦੇ ਗੁਣਾਂ ਨੂੰ ਗਾ ਕੇ ਅਸੀਂ ਰੱਬ ਜੀ ਦੇ ਗੁਣਾਂ ਦੇ ਵਰਗੇ ਹੋ ਜਾਂਦੇ। ਰੱਬ ਜੀ ਵਰਗੇ ਨਹੀਂ ਹੋ ਸਕਦੇ, ਰੱਬ ਜੀ ਨੂੰ ਪਾਣਾ, ਰੱਬ ਜੀ ਦੇ ਗੁਣ ਅਪਣਾਉਣੇ ਪੈਣਗੇ। ਜੇ ਰੱਬ ਜੀ ਨਿਰਮਲ ਹੈ ਨਾ ਤਾਂ ਸਾਨੂੰ ਨਿਰਮਲ ਬਣਨਾ ਪਏਗਾ, ਰੱਬ ਜੀ ਮਿੱਠਬੋਲੜਾ ਹੈ ਤਾਂ ਸਾਨੂੰ ਮਿੱਠਬੋਲੜਾ ਬਣਨਾ ਪਏਗਾ। ਮਿੱਠਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਉਹ ਕਦੀ ਕੌੜਾ ਬੋਲਦਾ ਹੀ ਨਹੀਂ। ਅਸੀਂ ਕਿਸ ਤਰ੍ਹਾਂ ਕੌੜਾ ਬੋਲਦੇ ਹਾਂ, ਕਿਸ ਤਰ੍ਹਾਂ ਕਿਸੇ ਤੋਂ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ। ਬਾ ਕਮਾਲ, ਕਦੀ ਪਾਗਲਖਾਨੇ ਜਾਓ ਨਾ ਤੇ ਉੱਥੇ ਦੋ ਤਿੰਨ ਗੱਲਾਂ ਲਿਖੀਆਂ ਹੁੰਦੀਆਂ। ਅਸੀਂ ਕਈ ਵਾਰੀ ਕਿਸੇ ਤੋਂ ਨਾਰਾਜ਼ ਹੁੰਦੇ ਹਾਂ ਤੇ ਉੱਥੇ ਪਹਿਲਾਂ ਲਿਖਿਆ ਹੁੰਦਾ ਇਹ ਮਾਨਸਿਕ ਰੋਗੀ ਨੇ, ਇਹ ਤੁਹਾਨੂੰ ਭੈੜਾ ਬੋਲ ਸਕਦੇ ਨੇ ਤੇ ਡਾਕਟਰ ਨੂੰ ਵੀ ਮਾਰ ਦਿੰਦੇ, ਡਾਕਟਰ ਨੂੰ ਚਪੇੜ ਮਾਰ ਦਿੰਦੇ, ਮਾੜੇ ਬੋਲ ਬੋਲਦੇ, ਇਹਨਾਂ ਦਾ ਬੁਰਾ ਨਹੀਂ ਮਨਾਉਣਾ। ਔਰ ਇਹਨਾਂ ਤੋਂ ਬੁਰਾ ਬੋਲਣਾ ਨਹੀਂ, ਸਾਨੂੰ ਇਹ ਸਮਝਣਾ ਪਏਗਾ ਜਿਹੜਾ ਰੱਬ ਜੀ ਤੋਂ ਦੂਰ ਹੈ, ਰੱਬ ਜੀ ਦੇ ਗੁਣਾਂ ਨੂੰ ਨਹੀਂ ਜਾਣਦਾ, ਜਿਹੜਾ ਗੁਰਬਾਣੀ ਤੋਂ ਦੂਰ ਹੈ, ਉਹ ਤੁਹਾਨੂੰ ਕ੍ਰੋਧ ਵਿੱਚ ਗੱਲ ਕਰੇਗਾ ਕਿਉਂਕਿ ਉਸ ਤੇ ਸਾਨੂੰ ਤਰਸ ਖਾਣਾ ਹੈ। ਜਿੰਨੇ ਬਾਣੀ ਪੜਨ ਵਾਲੇ, ਜਿੰਨੇ ਬਾਣੀ ਨੂੰ ਜੀਣ ਵਾਲੇ, ਉਹਨਾਂ ਨੂੰ ਉਸ ਪਾਗਲਖਾਨੇ ਦੇ ਤਰੀਕੇ ਨਾਲ ਜੋ ਸੰਸਾਰ ਵਿੱਚ ਰੱਬ ਤੋਂ ਵਿਛੜੇ ਹੋਏ ਪਾਗਲ ਤੁਰ ਰਹੇ ਨੇ, ਜਿਹਦੀਆਂ ਲੋਥਾਂ ਤੁਰੀਆਂ ਨੇ ਜਿਹੜੇ ਰੱਬ ਤੋਂ ਵਿਛੜੇ, ਸਤਿਗੁਰੂ ਜੀ ਕਹਿੰਦੇ ਨੇ ਆਖਾਂ ਜੀਵਾਂ ਵਿਸਰੈ ਮਰ ਜਾਓ, ਆਤਮਕ ਮੌਤ, ਸਰੀਰ ਦੀ ਮੌਤ ਨਹੀਂ, ਤੇਰਾ ਨਾਮ ਨਹੀਂ ਹੈ, ਤੇਰਾ ਰੂਪ ਨਹੀਂ ਹੈ, ਤੇ ਸਾਰੇ ਸਮਸਤੀ ਸਰੂਪ ਹੈ, ਸਾਰੇ ਸਰੂਪ ਰੂਪ ਤੇਰੇ ਨੇ, ਪ੍ਰਬੰਗੀ ਪਰਮਾਥੇ ਸਮਸਤੀ ਵਿਭੂਤੇ। ਹੁਣ ਇਸ ਸ਼ੈਅ ਨੂੰ, ਇਸ ਗੱਲ ਨੂੰ ਸਮਝਣਾ ਪਏਗਾ। ਜਦ ਇਸ ਗੱਲ ਨੂੰ ਸਮਝਦੇ ਹਾਂ ਤੇ ਸਾਨੂੰ ਗੱਲ ਪਕੜ ਵਿੱਚ ਆਏਗੀ। ਸਭ ਨੂੰ ਨਾਸ਼ ਕਰਨ ਵਾਲਾ ਪ੍ਰਬੰਗੀ ਪਰਮਾਥੇ, ਪ੍ਰਬੰਗੀ ਦਾ ਮਤਲਬ ਪਰਲੋ ਲਿਆਉਣ ਵਾਲਾ। ਹੁਣ ਉਥਲ ਪੁਥਲ ਹੋ ਜਾਂਦੀ ਹੈ ਨਾ, ਅਜੇ ਤੇ ਸਹੀ ਮਾਇਨੇ ਚ ਪਰਲੋ ਉਹਨੇ ਲਿਆਂਦੀ ਨਹੀਂ, ਆਪਣੀ ਮਸਤੀ ਚ ਹੈ, ਆਪਣੀ ਖੁਸ਼ੀ ਚ ਹੈ, ਕਦੀ ਕਿਸੇ ਨੂੰ ਸਤਾਉਂਦਾ ਨਹੀਂ। ਅਸੀਂ ਧਰਤੀ ਦੇ ਪਰਿਆਵਰਣ ਨੂੰ ਨੁਕਸਾਨ ਕਰਾਉਂਦੇ ਹਾਂ ਤੇ ਧਰਤੀ ਭੂਕੰਪ ਲਿਆਉਂਦੀ ਹੈ, ਉਹ ਸਭ ਕੁਝ ਤੇ ਕੱਢੀ ਜਾ ਰਹੇ ਹਾਂ, ਲੋਹਾ ਕੱਢੀ ਜਾ ਰਿਹਾ, ਕੋਲਾ ਕੱਢੀ ਜਾ ਰਿਹਾ, ਪੈਟਰੋਲ ਕੱਢੀ ਜਾ ਰਿਹਾ, ਸਾਰੀ ਐਨਰਜੀ ਕੱਢੀ ਜਾ ਰਹੀ। ਫਿਰ ਪ੍ਰਕਿਰਤੀ ਆਪਣਾ ਤਾਕਤ ਦਿਖਾਉਂਦੀ ਹੈ ਔਰ ਉਸ ਦੇ ਹਲਕੀ ਜਿਹੇ ਝਟਕੇ ਵਿੱਚ ਕਿੰਨਾ ਰਿਐਕਟਰ ਹੁੰਦਾ, 7 ਡਿਗਰੀ ਦਾ ਰਿਐਕਟਰ ਹੋਵੇ ਤੇ ਮਕਾਨ ਢਹਿ ਢੇਰੀ ਹੋ ਜਾਂਦਾ, ਜੇ 8 ਵਿੱਚ ਪਹੁੰਚ ਜਾਏ ਤੇ ਫਿਰ ਸਭ ਕੁਝ ਹੀ ਨਾਸ਼ ਹੋ ਜਾਏ। ਸੋ ਸਤਿਗੁਰੂ ਜੀ ਕਹਿੰਦੇ ਨੇ ਪ੍ਰਬੰਗੀ ਪਰਮਾਥੇ, ਸਾਰਿਆਂ ਦਾ ਨਾਸ਼ ਕਰਨ ਵਾਲਾ ਤੂੰ ਹੈ, ਸਾਰੇ ਚੰਦ ਤਾਰੇ ਸੂਰਜ ਸਭ ਤੇ ਸਮਸਤੀ ਵਿਭੂਤੇ। ਵਿਭੂਤੇ ਦਾ ਮਤਲਬ ਹੈ ਰਿਧੀਆਂ ਸਿੱਧੀਆਂ, ਜਿਹੜੇ ਲੋਕ ਕਹਿੰਦੇ ਨੇ ਅਸੀਂ ਰਿਧੀਆਂ ਸਿੱਧੀਆਂ ਦੇ ਮਾਲਕ, ਅਸੀਂ ਜੋਗੀ ਬਣ ਗਏ, ਅਸੀਂ ਸੰਨਿਆਸੀ ਬਣ ਗਏ। ਹੇ ਰੱਬ ਜੀ, ਤੁਸੀਂ ਇਹਨਾਂ ਸਾਰੇ ਜੋਗੀਆਂ ਨੂੰ ਹੀ ਤੇ ਪੈਦਾ ਤੁਸੀਂ ਕੀਤਾ ਤੇ ਰਿਧੀਆਂ ਦੇ ਮਾਲਕ ਤੇ ਤੁਸੀਂ ਹੋ, ਅਸੀਂ ਐਵੇਂ ਹੀ ਰਿਧੀਆਂ ਸਿੱਧੀਆਂ ਦੇ ਚੱਕਰਾਂ 'ਚ ਫਸੇ ਹਾਂ, ਜੇ ਤੁਸੀਂ ਮਿਲ ਗਏ ਤੇ ਸਭ ਕੁਝ ਮਿਲ ਗਿਆ। ਇੱਕ ਗੱਲ ਸਾਡੇ ਪੱਲੇ ਪੈ ਜਾਏ ਕਿ ਰੱਬ ਜੀ ਦੀ ਪ੍ਰਾਪਤੀ ਹੋ ਗਈ ਤੇ ਸਾਰੀਆਂ ਸ਼ਕਤੀਆਂ ਸਾਡੇ ਕੋਲ,
ਕਿਉਂਕਿ ਰੱਬ ਸੰਪੂਰਨ

ਗੱਲਾਂ ਵਿੱਚ ਕੋਈ ਵੀ ਸ਼ੰਕਾ ਸ਼ੁਭਾ ਕਮੀ ਨਹੀਂ ਹੈ, ਕਮੀ ਸਾਡੇ ਵਿੱਚ ਹੈ, ਸਾਡੇ ਵਿੱਚ ਹੈ। ਕਲੰਕਨ ਬਿਨਾ ਨੈ ਕਲੰਕੀ ਸਰੂਪ ਹੈ, ਕਿਉਂਕਿ ਤੇਰੇ ਵਿੱਚ ਕੋਈ ਕਲੰਕ ਨਹੀਂ ਘੱਟ ਸਕਦਾ, ਬਿਨਾਂ ਕਲੰਕ ਤੋਂ ਹੈ। ਜਿਸ ਤਰ੍ਹਾਂ ਨਿਰੰਜਨ ਹੈ, ਮਾਇਆ ਦੀ ਕਾਲਖ ਤੈਨੂੰ ਨਹੀਂ ਲੱਗ ਸਕਦੀ, ਸਤਿਗੁਰ ਜੀ ਤੈਨੂੰ ਕਿਸੇ ਕਿਸਮ ਦੀ ਕਲੰਕ ਵੀ ਨਹੀਂ ਲੱਗ ਸਕਦੀ, ਕੋਈ ਕਲੰਕੀ ਕਹਿ ਨਹੀਂ ਸਕਦਾ। ਵੱਡੇ ਤੋਂ ਵੱਡਾ ਕੋਈ ਦੇਵੀ ਦੇਵਤਾ, ਉਹਨੂੰ ਕਈ ਕਲੰਕ ਲੱਗੇ ਹੋਣਗੇ, ਵੱਡੇ ਤੋਂ ਵੱਡੇ ਰਾਜੇ ਨੂੰ ਕਲੰਕ ਲੱਗੇ ਹੋਣਗੇ, ਵੱਡੇ ਤੋਂ ਵੱਡੇ ਰਿਧੀਆਂ ਸਿਧੀਆਂ ਦੇ ਮਾਲਕਾਂ ਦੇ ਜਿਹੜੇ ਮਾਲਕ ਬਣੇ ਫਿਰਦੇ ਨੇ ਉਹਨਾਂ ਨੂੰ ਕਲੰਕ ਲੱਗੇ ਹੋਣਗੇ। ਲੇਕਿਨ ਸਤਿਗੁਰ ਜੀ ਸਾਰੀਆਂ ਸ਼ਕਤੀਆਂ ਦੇ ਮਾਲਕ ਸੀ। ਕਲੰਕੰ ਬਿਨਾ ਨੈ ਕਲੰਕੀ ਸਰੂਪ, ਕਿਉਂਕਿ ਜਿੰਨੇ ਵੀ ਸਰੂਪ ਤੁਸੀਂ ਬਣਾਏ ਨੇ ਇਹਨਾਂ ਵਿੱਚ ਕੋਈ ਵੀ ਕਮੀ ਨਹੀਂ ਹੈ। ਹਰ ਇੱਕ ਸ਼ੈ ਤੁਸੀਂ ਜਿਹੜੀ ਬਣਾਈ ਹੈ ਉਹਨਾਂ ਵਿੱਚ ਕੋਈ ਕਿਸੇ ਕਿਸਮ ਦਾ ਉਣਤਾਈ ਕੱਢ ਨਹੀਂ ਸਕਦਾ, ਔਰ ਸਾਰਿਆਂ ਦਾ ਮਾਲਕ ਵੀ ਤੁਸੀਂ। ਨਮੋ ਰਾਜ ਰਾਜੇਸ਼ਵਰੰ ਪਰਮ ਰੂਪ ਹੈ, ਨਮਸਕਾਰ ਹੈ ਦਾਤਾ ਜੀ, ਤੁਸੀਂ ਤੇ ਰਾਜਿਆਂ ਦੇ ਰਾਜੇ ਹੋ। ਮਾਰ ਰਾਜੇ ਕੀ ਸ਼ਹਿ ਨੇ, ਜੇ ਸੂਰਜ ਨੂੰ ਰੋਸ਼ਨੀ ਦੇਣ ਵਾਲੇ ਤੁਸੀਂ ਹੋ, ਚੰਦਰਮਾ ਨੂੰ ਰੋਸ਼ਨੀ ਦੇਣ ਵਾਲੇ ਤੁਸੀਂ ਹੋ। ਕੋਈ ਵੀ ਐਸੀ ਜਗ੍ਹਾ ਬ੍ਰਹਿਮੰਡ ਵਿੱਚ ਨਹੀਂ ਹੈ ਜਿੱਥੇ ਤੁਹਾਡੀ ਮੌਜੂਦਗੀ ਨਾ ਹੋਵੇ, ਔਰ ਜਿੱਥੇ ਤੁਹਾਡੀ ਮੌਜੂਦਗੀ ਨਹੀਂ ਹੈ ਉਹ ਜਗ੍ਹਾ ਹੀ ਨਹੀਂ ਹੈ। ਜਪ ਸਾਹਿਬ ਦੀ ਬਾਣੀ ਕਿੰਨੇ ਵੱਡੇ ਵੱਡੇ ਗੁਣਾਂ ਨੂੰ ਸਾਡੇ ਸਾਹਮਣੇ ਖੋਲ੍ਹ ਕੇ ਰੱਖਦੀ। ਤੁਸੀਂ ਪਰਮ ਰੂਪ ਦੇ ਮਾਲਕ ਹੋ, ਪਰਮ ਸ਼ਕਤੀਆਂ ਦੇ ਮਾਲਕ ਹੋ, ਪਰਮ ਸ਼ਕਤੀਆਂ ਦੇ ਮਾਲਕ ਹੋ। ਨਮੋ ਯੋਗ ਜੋਗੇਸ਼ਵਰੰ ਪਰਮ ਸਿੱਧ। ਹੁਣ ਜੋਗੀ ਤੇ ਕਹਿੰਦੇ ਅਸੀਂ ਵੱਡੇ ਵੱਡੇ ਜੋਗੀ ਹਾਂ, ਤੇ ਸਤਿਗੁਰੂ ਜੀ ਨੇ ਕਹਿਤਾ ਤੁਸੀਂ ਕਾਹਦੇ ਵੱਡੇ ਜੋਗੀ ਹੋ, ਗੱਲੀ ਯੋਗ ਨਾ ਹੋਈ, ਯੋਗ ਨਾ ਖਿੰਤਾ, ਯੋਗ ਨਾ ਡੰਡੇ, ਯੋਗ ਨਾ ਭਸਮ ਚੜਾਈਏ, ਯੋਗ ਨਾ ਬਾਹਰ ਮੜੀ ਮਸਾਣੀ, ਯੋਗ ਨਾ ਤਾੜੀ ਲਾਈਏ, ਅੰਜਨ ਮਾਹੇ ਨਿਰੰਜਨ ਰਹੀ। ਉਸ ਨਿਰੰਜਨ ਨੂੰ ਪਾਣਾ ਹੈ ਜਿਹੜਾ ਕਾਲਖ ਤੋਂ ਰਹਿਤ ਹੈ, ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਤੇ ਖਾਲਸਾ ਮਾਇਆ ਦੇ ਪ੍ਰਭਾਵ ਤੋਂ ਪਰੇ ਹੋ ਕੇ ਖਾਲਸਾ ਹੋ ਸਕਦਾ। ਉਹਦੇ ਕੋਲ ਨਵਾਬੀ ਆਵੇ ਠੁਕਰਾ ਦਿੰਦਾ, ਉਹ ਦਿੱਲੀ ਦੇ ਤਖ਼ਤ ਤੇ 18 ਵਾਰੀ ਕਬਜ਼ਾ ਕਰਕੇ ਕਬਜ਼ਾ ਛੱਡ ਆਉਂਦਾ, ਤੇ ਸਾਡੇ ਵਰਗੇ ਕਈ ਕਹਿੰਦੇ ਨੇ ਚੰਗਾ ਕਮਾਲ ਦੇ ਬੰਦੇ ਕਬਜ਼ਾ ਹੋਇਆ ਸੀ ਛੱਡਤਾ। ਜਿਨ੍ਹਾਂ ਦੇ ਅੰਦਰ ਗੁਰਬਾਣੀ ਵਸੀ ਹੈ, ਜਿਨ੍ਹਾਂ ਨੇ ਗੁਰਬਾਣੀ ਜੀਵੀ ਹੈ, ਜਿਨ੍ਹਾਂ ਨੇ ਗੁਰਬਾਣੀ ਦੇ ਅਨੁਸਾਰ ਉਹਨਾਂ ਤਾਕਤਾਂ ਨੂੰ ਪਾਇਆ ਹੈ, ਉਹ ਗੁਰਬਾਣੀ ਨੂੰ ਸਮਰਪਿਤ ਨੇ, ਕਿਉਂਕਿ ਉਹਨਾਂ ਦੇ ਅੰਦਰ ਭਰਪੂਰ ਤਰੀਕੇ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਵਸਾ ਦਿੱਤਾ ਹੈ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਐਸਾ ਪ੍ਰੀਤ, ਕਿਉਂਕਿ ਗੁਰੂ ਨਾਨਕ ਆਪ ਨਿਰੰਕਾਰ ਕਲਾ ਧਾਰ ਹੈ। ਇਹ ਮੈਂ ਨਹੀਂ ਕਹਿ ਰਿਹਾ, ਭੱਟ ਕਹਿ ਰਹੇ ਨੇ, ਭੱਟ ਸਾਹਿਬਾਨ ਤੋਂ ਪੁੱਛੋ, ਭਾਈ ਗੁਰਦਾਸ ਜੀ ਨੂੰ ਪੁੱਛੋ, ਭਾਈ ਲਹਿੜਾ ਜੀ ਨੂੰ ਪੁੱਛੋ, ਬਾਬਾ ਅਮਰਦਾਸ ਜੀ ਨੂੰ ਪੁੱਛੋ, ਜਿਨ੍ਹਾਂ ਨੂੰ ਗੁਰੂ ਨਾਨਕ ਸਤਿਗੁਰ ਨੇ ਸਤਿਗੁਰ ਬਣਾ ਦਿੱਤਾ। ਮੇਰੇ ਸਤਿਗੁਰ ਜੀ ਪ੍ਰੀਤਮ ਜੀ, ਗੁਰੂ ਨਾਨਕ ਸਤਿਗੁਰ ਜੀ ਦਸਵੇਂ ਜਾਮੇ ਵਿੱਚ ਮੈਨੂੰ ਇਹ ਗੱਲ ਸਮਝਾ ਰਹੇ ਨੇ, ਤੁਸੀਂ ਦੂਸਰੇ ਜੋਗੀਆਂ ਦੇ ਪਿੱਛੇ ਕਿਉਂ ਭੱਜੇ ਫਿਰਦੇ ਹੋ, ਕਿਉਂ ਨਹੀਂ ਉਹਨਾਂ ਜੋਗੀਆਂ ਦਾ ਮਾਲਕ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਇਹਨਾਂ ਤੇ ਆਪਣੇ ਕੱਪੜੇ ਲਾਏ ਨੇ, ਉਹਨੂੰ ਤੇ ਕੱਪੜੇ ਦੀ ਲੋੜ ਹੀ ਨਹੀਂ ਹੈ, ਇਹਨਾਂ ਤੇ ਰਾਖ ਮਲ ਕੇ ਆਪਣੇ ਆਪ ਨੂੰ ਪ੍ਰੂਫ ਕਰਨਾ ਹੈ, ਉਹਨੂੰ ਤੇ ਪ੍ਰੂਫ ਕਰਨ ਦੀ ਲੋੜ ਨਹੀਂ, ਉਹਨੂੰ ਰਾਖ ਮਲਣ ਦੀ ਲੋੜ ਨਹੀਂ। ਉਹ ਸਿੱਧੀਆਂ ਸਿੱਧੀਆਂ ਦਾ ਮਾਲਕ ਹੈ, ਔਰ ਜਿਹੜਾ

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਜੀ ਦਸਵੇਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤਪੁਰ ਤੇ ਅਮਰਦਾਸ ਰਾਮਦਾਸ ਸੇਵੇ ਸਹਾਇ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਕੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨਾਂ ਦੇ ਆਦਤ ਆਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪੁੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਧਾਰ ਦਾ ਧਿਆਨ ਕਰਕੇ ਗਲਤ ਬੋਲੋ ਜੀ ਵਾਹਿਗੁਰੂ ਗਰੀਬ ਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਹ ਚਲਾਈ ਦੇਗ ਵਾਹੀ ਦੇਹ ਕੇ ਡਿੱਢ ਕੀਤਾ ਤੇਨਾ ਪਿਆਰੇ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰ ਨਚਰਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸਾਂ ਸਤਸੰਗ ਸਿੰਘ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਤਿਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਮਣ ਕਾ ਸਰ ਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਹਾਇਤਾ ਰੱਖਿਆ ਯਾਦ ਦੇਹ ਤੇ ਕੀ ਫਤਿਹ ਬਿਰਤ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੁੰਗੇ ਜੁਗਲ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਜੀ ਮੈਨੂੰ ਆਜ ਪੰਦੇ ਸਦਾ ਸਹਾਇ ਦਿੱਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਸ਼ਿਲਦਾਰ ਸੇਵਾ ਸਮਾਜ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨੋਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੋਏ ਕਰ ਜੋੜ ਕਰੋ ਅਰਦਾਸ ਭਾਵੇ ਤਾਣੇ ਰਾਸ ਇਹ ਗਰੀਬ ਰਾਜ ਜੀ ਆਪ ਦੇ ਚੰਨ ਕਾਮਨਾ ਚ ਅਰਦਾਸ ਦਿੱਤਾ ਜੀ ਆਪਣੇ ਬਖਸ਼ਿਸ਼ ਕੀਤੀ ਹੈ ਅੱਧ ਚਾਨਾ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਸੰਪੂਰਨ ਪਾਠ ਦਿੱਤਾ ਇਸ ਵੇਲੇ ਸਿੰਧਿਆ ਸਮਾਂ ਜਾਣ ਕੇ ਅੱਧ ਚਾਨਾ ਸੋਦਾਰ ਲੈ ਰਾਸ ਪਾਠ ਕੀਤੇ ਕਿਰਪਾ ਕਰੋ ਹੋਈਆਂ ਭੁੱਲ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸਕਦਾਂ ਦੀ ਹਿਰਦੇ ਨੁਕਸਾਨ ਦੀ ਬਾਤ ਕਰੋ ਜੀ ਅੱਗੋ ਤੋਂ ਸ਼ੋਰ ਤੇ ਮਿੱਤਰ ਬਾਣੀ ਚਾਲੀ ਬਾਰ ਬੁੱਧੀ ਬਖਸ਼ਿਸ਼ ਕਰੋ ਕਿਉਂ ਅੱਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕਰਾਮ ਸ਼ਾਦਿਰ ਦੇ ਗਿਆ ਤਿਆਰ ਕਰਕੇ ਹਾਜ਼ਰ ਦਿੱਤਾ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਗਰੀਬ ਨਿਵਾਸ ਇਹ ਦਤਾਰ ਜੀ ਆਪ ਜੀ ਬਖਸ਼ੀਆਂ ਦਾਤਾਂ ਜੋ ਨਗਰਾਂ ਚੁੱਟ ਸਵਾਰੀ ਹੈ ਪ੍ਰਵਾਨ ਕਰਨੀ ਆਪ ਦੇ ਜਾਨਾਂ ਸੇਵਾ ਕਰਦੇ ਸਾਰੇ ਟਾਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਦੀਗੜਾ ਬਖਸ਼ੋ ਅਤੇ ਸਦਾ ਆਈਏ ਇਸੇ ਤਰ੍ਹਾਂ ਆਪਣੇ ਚਾਨਾਂ ਸੇਵਾ ਦੀ ਭਾਵਨਾ ਬਖਸ਼ੀ ਬਾਤਾਂ ਕਰੋ ਗਰੀਬ ਰਿਵਾਜ ਜੀ ਕਿਰਪਾ ਕਰੋ ਅੰਮ੍ਰਿਤ ਵੇਟ ਤੋਂ ਲੈ ਕੇ ਦਰ ਤੇ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਲਾਓ ਸੰਗਤਾਂ ਦਾ ਦਰ ਤੇ ਤਿੰਨ ਫੁੱਟ ਭੇਟਿਆ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਰਿਵਾਜ ਕਿਰਪਾ ਕਰੋ ਦਤਾਰ ਜੀਓ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਬੇਅੰਤ ਰਸਤਾ ਆਪਦੇ ਨਗਰਾਂ ਦੇ ਗਰਸਣੇ ਮੰਦਰਾਂ ਵਾਸਤੇ ਹਾਜ਼ਰੀ ਪ੍ਰਵਾਨ ਕਰੋ ਦਤਾਰ ਕਮਾਈਆਂ ਸਬਲ ਕਰੋ ਕਾਰਜ ਵੱਧ ਵਧਤਾ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਪੂਰੀਆਂ ਕਰੋ ਜੀ ਦਤਾਰ ਬਖਸ਼ਿਸ਼ ਕਰੋ ਗਰੀਬ ਨਿਵਾਜ ਖਾਲਸਾ ਪੰਥ ਨੂੰ ਸੇਵ ਕੌਮ ਨੂੰ ਏਕਤਾ ਸੁਆਗ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਸੰਤੋਖ ਦਾਸ ਬਖਸ਼ੋ ਚਾਨਣ ਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਹਰ ਮੈਦਾਨ ਜਵਾਨ ਫਤਿਹ ਬਖਸ਼ਿਆ ਦੇ ਬਾਦਾ ਕਰੋ ਜੀ ਗੁਰੂ ਗਰੀਬ ਨਿਵਾਜ ਕਿਰਪਾ ਕਰੋ ਦੂਰ ਦੁਰਾਡੇ ਘਰਾਂ 'ਚ ਬੈਠੀਆਂ ਲਾਈਵ ਕਰਦਾ ਕਿਤੇ ਸ਼ਰਮ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਦਤਾਰ ਸੰਗਤਾਂ ਦਰ ਦੇ ਟੈਲੀਫੋਨ ਭੇਟਾ ਪ੍ਰਵਾਨ ਕਰਦੇ ਹੋਇਆਂ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਬੱਤਾਂ ਪੂਰੀਆਂ ਕਰੋ ਜੀ ਗੁਰੂ ਜੀ ਬਣਾ ਕੇ ਬਗਲਾ ਡਰ ਕੇ ਸੇਵਾਦਾਰ ਮਨਦੀਪ ਧਾਰੀਵਾਲ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਚਾਢੀ ਕਲਾ ਵਾਸਤੇ ਇੱਕ ਤੋਂ ਇੱਕ ਡਾਲਰ ਆਪਦੇ ਜਾਂਦਾ ਭੇਟਾ ਕਿਤੇ ਪ੍ਰਵਾਨ ਦੁਪਹਿਰ ਬਖਸ਼ਿਸ਼ ਕਰਦੇ ਹੋਇਆਂ ਧਾਰੀਵਾਲ ਪਰਿਵਾਰ ਦੀ ਤੰਦਰੁਸਤੀ ਸੁੱਖ ਸ਼ਾਂਤੀ ਚਾਢੀ ਕਲਾ ਕਰੋ ਪਰਿਵਾਰ ਨੂੰ ਏਕਤਾ ਸੁਆਗ ਪਿਆਰ ਦੀ ਬਖਸ਼ਿਸ਼ ਕਰਕੇ ਸੰਤ ਦਾਸ ਬਖਸ਼ੋ ਕਮਾਈਆਂ ਸਬਲ ਕਰੋ ਕਾਰਜ ਵੱਧ ਬਖਸ਼ੋ ਜੀ ਕਿਰਪਾ ਕਰੋ ਗੁਰੂ ਗਰੀਬ ਨਿਵਾਜ ਇੱਥੇ ਆ ਜਿਓ ਸੇਵਾ ਪ੍ਰਵਾਨ ਕਰੋ ਭੁੱਲ ਚੁੱਕਾਂ ਦੀ ਮਾਫ਼ੀ ਬਖਸ਼ੋ ਪਵਿੱਤਰ ਗੁਮਨਾਮੀ ਬਖਸ਼ ਕਰਕੇ ਉਪਰੰਤ ਅੱਜ ਦੇ ਸ਼ਾਮ ਦੇ ਕਥਾ ਗੀਤ ਵਾਲੇ ਰਮਤਾ ਵਾਸਤੇ ਆਗਿਆ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚੰਨਤ ਨੂੰ ਆਦਿ ਬਣਾਓ ਸ਼ੁੱਧ ਅਤੇ ਪਿੱਤ ਸਿਆਲਿਆਂ ਦੀ ਮਦਦ ਦਿੱਤਾ ਸਹੀ ਪਿਆਰੇ ਮੇਰਾ ਜਿਹਨਾਂ ਨੇ ਆਪਣਾ ਨਾਮ ਦਿੱਤਾ ਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।
ਵਾਹਿਗੁਰੂ ਜੀ ਕਾ ਖਾਲਸਾ

0: पंजवां हर बिसरत सदा खुआरी ताको धोखा कहां ब्यापै जाको ओट तुहारी। धन श्री गुरु ग्रंथ साहब जी दे पावन अंग 711 ते यह हुक्मनामा शुरू होकर 712 ते संपूर्ण हुंदा है जी। टोडी राग विच धन गुरु अर्जन देव महाराज जी का पावन फरमान है जी, वाहेगुरु जी का खालसा
1: ਵਾਹਿਗੁਰੂ ਜੀ ਕੀ ਫਤਿਹ ਔਰ ਸਤਿਕਾਰਯੋਗ ਸਤਸੰਗ ਜੀ ਮਹਾਰਾਜ ਬਖਸ਼ੀ ਕੀਤੀ ਆਸੰਗ ਦੇ ਬੜੀ ਸ਼ਰਧਾ ਭਾਵਨਾ ਸਹਿਤ ਮਹਾਰਾਜ ਨਿੱਕੀ ਕੋਠੀ ਬੈਠ ਕੇ ਪਿੱਤਰ ਗੁਰਬਾਣੀ ਸੁਖਮਨ ਸਾਹਿਬ ਦੇ ਸੰਪੂਰਨ ਪਾਠ ਸਾਨੂੰ ਕੀਤੇ ਨੇ। ਉਪਰੰਤ ਇਸ ਵੇਲੇ ਸਹਿੰ ਹਰ ਪ੍ਰੀਤ ਸਿੰਘ ਦਾ ਜੱਥਾ ਠੀਕ 7 ਵਜੇ ਤੱਕ ਭਾਈ ਸਾਹਿਬ ਆਰਤੀ ਕੀਤੇ ਨਾ ਸੁਣਨ ਦਾ ਰਾਜ ਸੰਗਤ ਨੂੰ ਮਹਾਰਾਜ ਚਰਨਾਂ ਜੋੜਨ ਵਾਸਤੇ ਮਹਾਨ ਪਾਲਾ ਕਰਨਗੇ। ਸੋ ਸਤ ਸਿੰਘ ਜੀ 7 ਤੋਂ ਲੈ ਕੇ 7 ਵਜੇ ਤੱਕ ਕਥਾ ਕਰਨਗੇ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਜੋ ਸਾਡੇ ਪਾਸ ਅੱਜ ਨਵੇਂ ਆਏ ਨੇ। ਸੋ ਸਭ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਕੋਸ਼ਿਸ਼ ਕਰੋ ਹਰ ਰੋਜ਼ ਸੁਬਹਾ ਸ਼ਾਮ ਗੁਰੂ ਘਰ ਹਾਜ਼ਰੀਆਂ ਭਰ ਕੇ ਜੋ ਨਵੇਂ ਸਾਡੇ ਪਾਸ ਵਿਦਵਾਨ ਵੀਰ ਆਏ ਨੇ ਇਹਨਾਂ ਨੂੰ ਕਥਾ ਸਰਵਣ ਕਰਕੇ ਜ਼ਰੂਰ ਤੁਸੀਂ ਲਾਭ ਉਠਾਉਣ ਦਾ ਯਤਨ ਕਰੋ। ਹਰ ਰੋਜ਼ ਜ਼ਰੂਰ ਕਥਾ ਸਰਵਣ ਕਰਿਆ ਕਰੋ ਸਤ ਸੰਗਤ ਜੀ। ਬਾਕੀ ਸਤ ਸੰਗਤ ਜੀ ਭਾਈ ਸਾਹਿਬ ਕਥਾ ਕਰਨਗੇ 7 ਤੋਂ 7 ਪੰਚਾਇਤ ਤੱਕ 7 ਵਜੇ ਲੈ ਕੇ 8:30 ਤੱਕ ਕੀਰਤਨ ਕਰਨਗੇ। 8:30 ਢਾਡੀ ਅਦਾ ਹੈ ਅਮਰਜੀਤ ਸਿੰਘ ਜੀ ਦਾ। ਸੋ ਸਤ ਸੰਗਤ ਜੀ ਅਮਰਜੀਤ ਸਿੰਘ ਚੌਲ ਸੋ ਭਾਈ ਸਾਹਿਬ 7 ਪੰਚਾਇਤ ਲੈ ਕੇ 8:30 ਤੱਕ ਢਾਡੀ ਜੱਥਾ ਆਪ ਜੀ ਨੂੰ ਵਾਰਾਂ ਦੁਆਰਾ ਨਿਹਾਲ ਕਰੇਗਾ। ਸਤ ਸੰਗਤਾਂ ਜ਼ਰੂਰ ਸਤ ਸੰਗਤ ਜੀ ਸੁਬਹਾ ਸ਼ਾਮ ਪਹੁੰਚ ਕੇ ਇਹਨਾਂ ਜੋ ਆਏ ਸਾਡੇ ਪਾਸ ਵਿਦਵਾਨ ਵੀਰ ਇਹਨਾਂ ਤੋਂ ਸਰਵਣ ਕਰਕੇ ਜ਼ਰੂਰ ਦਾਸ ਹੋਣ ਯਤਨ ਕਰੋ। ਸੋ ਸਤ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਇੱਕ ਦੋ ਕੁਝ ਅਨਾਊਂਸਮੈਂਟਾਂ ਜਿਹੜੀਆਂ ਬੜੀਆਂ ਜ਼ਰੂਰੀ ਨੇ ਜਿਵੇਂ ਕਿ ਨਾਰ ਸਾਹਿਬ ਸਾਊਥ ਸਾਹਿਬ ਜੋ ਦਮਜਰੀ ਹਾਲ ਬਣ ਰਹੇ ਨੇ ਉਹਨਾਂ ਵਾਸਤੇ ਬੇਅੰਤ ਮਾਇਆ ਲੋੜ ਹੈ। ਸੋ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ ਜਿਹਨਾਂ ਨੇ ਆਪਣੀ ਕਮਾਈਆਂ ਸਫਲ ਕੀਤੀਆਂ ਨੇ ਵਡਭਾਗੀ ਹਨ। ਬਾਕੀ ਸਤ ਸਿੰਘ ਜਿਹਨਾਂ ਨੇ ਅਜੇ ਤੱਕ ਆਪਣੀ ਕਮਾਈ ਸਫਲ ਨਹੀਂ ਕੀਤੀ ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਗੁਰੂ ਘਰ ਮਾਇਆ ਭੇਟਾ ਕਰਕੇ ਆਪਣੀਆਂ ਜੋ ਤੁਹਾਡਾ ਮਾਇਆ ਹੈ ਇਸ ਨੂੰ ਸਫਲ ਕਰੋ ਦੁਸ਼ਮਣ ਨੂੰ ਸਫਲ ਕਰੋ। ਔਰ ਸਤ ਸੰਗਤ ਜੀ ਆਪ ਸੰਗਤ ਬੇਨਤੀ ਹੈ ਕਿ ਜੋ ਲੜੀਵਾਰ ਸਹਿਜ ਪਾਠ ਨਾਚ ਸੰਗਤਾਂ ਕਾਰਨ ਕਰ ਰਹੀਆਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਸਾਡੇ ਸੈਕਟਰੀ ਸਾਹਿਬ ਨਾਲ ਸੰਪਰਕ ਕਰਕੇ ਜਿਹਨਾਂ ਦਾ ਨੰਬਰ ਹੈ 408-712-4845 4085 ਦੇ ਤੁਸੀਂ ਸੰਪਰਕ ਕਰਕੇ ਤੁਸੀਂ ਆਪਣਾ ਸਾਰਾ ਪ੍ਰੋਗਰਾਮ ਉਹਨਾਂ ਨਾਲ ਸਾਂਝਾ ਕਰ ਸਕਦੇ ਹੋ। ਸਤ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 9 ਜੁਲਾਈ ਨੂੰ ਹੈ ਸ਼ਹੀਦੀ ਭਾਈ ਸਾਹਿਬ ਮਨੀ ਸਿੰਘ ਜੀ ਦੀ ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀ ਕੀਤੀ ਉਹਨਾਂ ਜ਼ਰੂਰ ਉਸ ਦਿਨ ਯਾਦ ਕਰੀਏ। ਸਤ ਸੰਗਤ ਜੀ 16 ਜੁਲਾਈ ਨੂੰ ਹੈ ਸੰਗਰਾਂਦ ਸਾਵਣ ਦੇ ਮਹੀਨੇ ਦੀ ਹਵਾ ਸੰਗਤ ਹਾਜ਼ਰੀਆਂ ਭਰ ਰਹੀਆਂ ਨੇ। ਉਸ ਦਿਨ ਸ਼ਹੀਦੀ ਹੈ ਭਾਈ ਤਾਰੂ ਸਿੰਘ ਜੀ ਦੀ ਜਿਨ੍ਹਾਂ ਨੇ ਗੁਰਸਿੱਖੀ ਵਾਸਤੇ ਆਪਣਾ ਆਪ ਕੁਰਬਾਨ ਕੀਤਾ ਸੀ ਉਹਨਾਂ ਨੂੰ ਜ਼ਰੂਰ ਅਸੀਂ ਨਮਸਤਕ ਹੋਈਏ। ਸਤ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 13 ਜੁਲਾਈ ਤੋਂ ਲੈ ਕੇ 17 ਜੁਲਾਈ ਤੱਕ ਫ੍ਰੀ ਗੁਰਮਤਿ ਕੈਂਪ ਲੱਗ ਰਿਹਾ ਬੱਚਿਆਂ ਦਾ ਜਿਨ੍ਹਾਂ ਦੀ ਉਮਰ ਹੋਵੇਗੀ ਆਪਣਾ 6 ਸਾਲ ਤੋਂ ਲੈ ਕੇ 15 ਸਾਲ ਤੱਕ। ਸੋ ਸੰਗਤ ਨੂੰ ਬੇਨਤੀ ਹੈ ਜ਼ਰੂਰ ਆਪਣੇ ਬੱਚਿਆਂ ਨੂੰ ਇਹਦੀ ਸ਼ਾਮਲ ਕਰੋ ਹਾਜ਼ਰੀਆਂ ਭਰੋ। ਸੋ ਸਤ ਸੰਗਤ ਬੱਚਿਆਂ ਨੂੰ ਦਾਖਲ ਕਰਵਾ ਕੇ ਇਹਨਾਂ ਦੇ ਆਉਣ ਵਾਲੇ ਸਮੇਂ ਨੂੰ ਜ਼ਰੂਰ ਅਸੀਂ ਚੰਨ ਮਨਾਰਾ ਬਣਾਉਣ ਵਾਸਤੇ ਹਰ ਕੋਸ਼ਿਸ਼ ਕਰੀਏ। ਸੋ ਭਾਈ ਸਭ ਤਿਆਰ ਨੂੰ ਕਿ ਦਰਮ ਕਰਕੇ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਰੂਪ ਗੁਰੂ ਪ੍ਰਸਾਦ ਸੰਗਤ ਜੀ ਸੁਚਨਿਤ ਕੀਰਤਨ ਦੀ ਹਾਜ਼ਰੀ ਪ੍ਰਵਾਨ ਕਰਨੀ ਜੀ, ਦਸਾਂ ਪਾਸੋਂ ਕੀਰਤਨ ਕਰਦਿਆਂ ਹੋਈਆਂ ਫੁੱਲਾਂ ਦੀ ਕੀਮਾ ਬਖਸ਼ ਦੇਣੀ ਜੀ। ਸੁਭਾਵ ਹੋਣ ਦਾ ਸਮਾਂ ਹੋਇਆ ਹੈ ਜੋ ਨਿੱਤਾ ਪ੍ਰਤੀ ਸ਼ਾਮ ਦੇ ਦੀਵਾਨਾਂ ਵਿੱਚ ਲੜੀਵਾਰ ਕਥਾ ਹੋ ਰਹੀ ਹੈ। ਸੋ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ ਉਹ ਪਹੁੰਚੇ ਹਨ, ਉਹਨਾਂ ਪਾਸੋਂ ਜੋ ਲੜੀਵਾਰ ਕਥਾ ਹੈ ਸਰਵਣ ਕਰਦੇ ਹਾਂ ਜੀ। ਹੋਈਆਂ ਭੁੱਲਾਂ ਦੀ ਕਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਸੰਗ ਤੱਕ ਜੀਵਾ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਪਰਮ ਸਨਮਾਨ ਯੋਗ ਅਤਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗਿਆਨ ਦੇ ਸਾਗਰ ਗੁਰੂ ਗਰੀਬ ਨਿਵਾਜ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾਂ ਕੀ ਓਟ ਗਹਿਜੈ ਰੇ ਜਿਨ ਧਾਰੇ ਬ੍ਰਹਿਮੰਡ ਖੰਡ ਹਰ ਤਾਕੋ ਨਾਮ ਜਪੀਜੈ ਰੇ ਮਨ ਕੀ ਮਤ ਤਿਆਗੋ ਹਰਜਣ ਹੁਕਮ ਬੋਝ ਸੁਖ ਪਾਈਐ ਰੇ ਜੋ ਪ੍ਰਭ ਕਰੈ ਸੋਈ ਪਹਲਵਾਨੋ ਸੁਖ ਦੁਖ ਓਹੀ ਧਿਆਈਐ ਰੇ ਕੋਟ ਪਤਤ ਉਧਾਰੈ ਖਿਨ ਮਹਿ ਕਰਤੇ ਬਾਰ ਨ ਲਾਗੈ ਰੇ ਦੀਨ ਦਰਦ ਦੁਖ ਭੰਜਣ ਸੁਆਮੀ ਜਿਸ ਭਾਵਤ ਸ ਨਿਵਾਜੈ ਰੇ ਸਭ

0: ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਮੈਂ ਮੂਰਖ ਕੀ ਕਿਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ, ਸੇ ਤਰਚਿਓ ਜਗ ਸਾਗਰ ਕੋ, ਸਭ ਖੰਡ ਪਖੰਡਨ ਸ਼ੋਰ ਸ਼ਰਬ, ਕੀਰਤ ਗਾਏ ਸੁਣੇ ਪ੍ਰਭੂ ਕੀ, ਤਨ ਹੰਗ ਤਜੀਏ ਲਖ ਰੰਗ ਸਹਬ, ਰੰਗ ਧਣੀ ਦੁਖ ਪਾਰ ਪਰੇ, ਅਵਲੋਕਤ ਹੈ ਨਿਜ ਰੂਪ ਅਜਬ, ਦੀਵਨ ਦੇਵ ਸਦਾ ਪਦ ਸੇਵਾ ਹੋ, ਜ਼ਹਰ ਪੀਰ ਗੁਰੂ ਜਗ
1: ਬਾਬਾ
0: ਬਾਬਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ।

0: ਨਾਮ ਸ਼੍ਰੀ
1: ਵਾਹਿਗੁਰੂ।
0: ਗੁਰੂ ਸਵਾਰੀ ਸੰਗਤ ਜੀ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ। ਇਸ ਸ਼ਬਦ ਦੀ ਉਥਾਨਕਾ ਸਤਿਕਾਰਯੋਗ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਲਾਇਆ ਕਰਦੇ ਨੇ। ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਵੇਈ ਨਦੀ ਵਿੱਚੋਂ ਬਾਹਰ ਆਏ ਨੇ, ਤਾਂ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸਿੱਧਾ ਹੱਟ ਤੇ ਗਏ ਸੀ, ਜੋ ਮੋਦੀ ਖਾਨਾ ਕਰਦੇ ਸਨ ਦੌਲਤ ਨਵਾਬ ਦਾ। ਦੇਖਿਆ ਦਰਵਾਜੇ ਬੰਦ ਨੇ, ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਵੀ ਦਰਵਾਜੇ ਕਿੰਨੇ ਬੰਦ ਕੀਤੇ ਨੇ। ਕਹਿੰਦੇ ਜੀ ਦੌਲਤ ਖਾਨ ਬਾਬ ਨੇ ਕਰਵਾਏ ਨੇ। ਸਤਿਗੁਰੂ ਮਹਾਰਾਜ ਨੇ ਹੁਕਮ ਕੀਤਾ, ਦਰਵਾਜੇ ਖੋਲ ਦਿੱਤੇ। ਅੰਨ ਘਨੋ ਮਿਸਟਾਣ ਲੂਣ ਮਿਰਚ ਹਰਦੀ ਲਿਹ ਮਨ ਭਾਈ ਲਿਹ ਵਿਰਾਟ ਕਾ ਪੈਸੇ ਕੋ ਕੋ ਕਾਰਖ ਕਲੇਤ ਹੈ ਤਹਾਈ ਅੰਬਰ ਭਾਂਤ ਅਨੇਕ ਧਰੇ ਆਪਣ ਮੈਂ ਸਭ ਦੀਨ ਲੁਟਾਈ ਤੋਟ ਨਾ ਆਵੇ ਤੋਟ ਭਈ ਕਾਮ ਤੇ।

ਬੈਠ ਗਏ। ਦੌਲਤ ਖਾਨ ਬਾਬ ਕਹਿੰਦਾ ਹਿਸਾਬ ਕਿਤਾਬ ਕਰਨਾ ਹੈ, ਬੁਲਾਵਾ ਭੇਜਦੇ ਨੇ ਮਹਾਰਾਜ ਆਉਂਦਾ ਹੀ ਨਹੀਂ ਹੈ, ਫਿਰ ਬੁਲਾਵਾ ਭੇਜਦੇ ਨੇ ਸਤਿਗੁਰੂ ਆਉਂਦੇ ਹੀ ਨਹੀਂ ਹੈ। ਉਸ ਵੇਲੇ ਇੱਕ ਕਾਜੀ ਮੌਲਾਨਾ ਨੂੰ ਭੇਜਿਆ ਜਾਂਦਾ ਹੈ ਕਿ ਜਿਸ ਵੇਲੇ ਉਹ ਕਾਜੀ ਮੌਲਾਨਾ ਕਹਿੰਦਾ ਜੀ ਉਹਨਾਂ ਦੇ ਵਿੱਚ ਭੂਤ ਸਵਾਰ ਹੋ ਗਿਆ, ਜਿੱਥੇ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਸੀ ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ, ਇਹ ਵੀ ਸ਼ਬਦ ਉਦੋਂ ਮਹਾਰਾਜ ਨੇ ਉਚਾਰਨ ਕੀਤਾ ਸੀ ਖਾਲਸਾ ਜੀ। ਜਿਸ ਵੇਲੇ ਦੌਲਤ ਖਾਨ ਬਾਬ ਕਾਜੀ ਮੌਲਾਨੇ ਨੂੰ ਕਹਿੰਦਾ ਹੈ ਤੇ ਕਾਜੀ ਮੌਲਾਨਾ ਕਹਿੰਦਾ ਹੈ ਜੀ ਮੈਂ ਇੰਨੇ ਪੈਸੇ ਲਵਾਂਗਾ, ਇੰਨੀ ਮਾਇਆ ਲਵਾਂਗਾ, ਇੰਨੇ ਪਦਾਰਥ ਲਵਾਂਗਾ ਤੇ ਤੁਹਾਡੇ ਮੋਦੀ ਦਾ ਜਿਹੜਾ ਭੂਤ ਨਾ ਹੈ ਨਾ, ਜਿਹੜੇ ਭੂਤ ਚਿੰਬੜੇ ਹੋਏ ਨੇ ਉਹਨਾਂ ਨੂੰ ਬਾਹਰ ਕੱਢ ਦਿਆਂਗਾ। ਤਾਂ ਜਿਸ ਵੇਲੇ ਦੌਲਤ ਖਾਨ ਬਾਬ ਕਹਿੰਦਾ ਵੀ ਜੋ ਤੂੰ ਮੰਗ ਰਿਹਾ ਹੈ ਉਹ ਤੈਨੂੰ ਦੇ ਦਿਆਂਗੇ, ਤੂੰ ਨਾਨਕ ਨੂੰ ਜਿਵੇਂ ਕਿਵੇਂ ਇੱਕ ਵਾਰ ਮੇਰੇ ਕੋਲ ਲੈ ਕੇ ਆਉਣਾ ਕਰ। ਤੇ ਜਿਸ ਵੇਲੇ ਉਹ ਕਾਜੀ ਮੌਲਾਨਾ ਜਿਹੜਾ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਕੋਲ ਜਾਂਦਾ ਹੈ, ਉਸ ਵੇਲੇ ਇੱਕ ਧੂੰਆਂ ਤਖਾਉਂਦਾ ਹੈ, ਰੂੰਦੀ ਵੱਟੀ ਵੱਟਦਾ ਨੂੰ ਧੂੰਆਂ ਤੁਖਾ ਕੇ ਤੇ ਸਤਿਗੁਰੂ ਮਹਾਰਾਜ ਦੇ ਕੋਲ ਕਰਦਾ ਹੈ। ਤਾਂ ਮੇਰੇ ਗਰੀਬ ਬਨਵਾਸ ਸੱਚੇ ਪਾਤਸ਼ਾਹ ਨੇ ਉਦੋਂ ਸ਼ਬਦ ਉਚਾਰਨ ਕੀਤਾ

ਬਾਤਾਂ ਤੋਂ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕੀਤੇ ਉਹ ਕਾਜੀ ਮੁਲਾਨਿਆ ਤੂੰ ਤੇ ਪ੍ਰਭੂ ਪਰਮਾਤਮਾ ਦਾ ਨਾਂ ਲਿਖ ਲਿਖ ਕੇ ਵੇਚ ਰਿਹਾ ਏ ਵੀ ਮੈਂ ਇਹਦੇ ਕਰਕੇ ਇਹਨਾਂ ਨੂੰ ਠੀਕ ਕਰ ਦਿਆਂਗਾ। ਤੇਰਾ ਜਿਉਣਾ ਧ੍ਰਿਗ ਹੈ, ਤੇਰੇ ਜਿਉ ਨੂੰ ਧ੍ਰਿਗ ਹੈ ਜਿਹੜਾ ਤੂੰ ਪ੍ਰਭੂ ਪਰਮਾਤਮਾ ਦਾ ਨਾਮ ਵੇਚ ਰਿਹਾ ਏ ਵੀ ਮੈਂ ਇਹਦੇ ਬਦਲੇ ਆਹ ਕੁਝ ਲਵਾਂਗਾ। ਨਾਮ ਦਾ ਕਦੇ ਮੁੱਲ ਨਹੀਂ ਪਿਆ ਜਾਂਦਾ, ਜਿਹੜਾ ਨਾਮ ਦਾ ਮੁੱਲ ਪਾਉਂਦੇ ਨੇ ਉਹ ਧ੍ਰਿਗਣੇ। ਤਾਂ ਬੋਲ ਕਬੀਰ ਸਾਹਿਬ ਜੀ ਨੇ ਕਹੇ ਸੀ ਨਾ, ਕੋਈ ਰਾਜਾ ਬਾਬਾ ਕਬੀਰ ਸਾਹਿਬ ਜੀ ਕੋਲ ਸੋਨੇ ਦਾ ਥਾਲ ਭਰ ਕੇ ਮੋਹਰਾਂ ਭਰ ਕੇ ਕੋਲ ਲੈ ਆਇਆ। ਕਬੀਰ ਸਾਹਿਬ ਜੀ ਕਹਿਣ ਲੱਗੇ ਰਾਜਨ ਇਹ ਕੀ ਹੈ? ਕਹਿਣ ਲੱਗਾ ਜੀ ਇਹ ਸੋਹਣਾ ਹੈ, ਚਾਂਦੀ ਹੈ, ਮੋਹਰਾਂ ਕਾਹਦੇ ਵਾਸਤੇ ਲਿਆਇਆ? ਕਹਿਣ ਲੱਗਾ ਜੀ ਇਹ ਲੈ ਲਓ ਤੇ ਨਾਮ ਦੇ ਦੋ। ਕਬੀਰ ਸਾਹਿਬ ਜੀ ਕਹਿੰਦੇ

भाई कदे सोने चांदी मोहरां दे नाल रब दा नाम नहीं ओ मिलदा। ओदा नाम तां केवल मन दत्या प्रेम नाल मिलदा है। तेवे गुरु नानक महाराज सचे पातशाह जी कहिंदे ओ काजी तेरे जीवन नूं त्रिग है त्रिग है। तू ए नाम दे बदले धन पदार्थ मंग मंग के लै रहा है। गुरु सवारी संगत जी उन्हां दा ते त्रिग है, पर जेड़े संगत तो वांझे आ ना, जेड़े संगत तो सखणे ने, जिन्हां नूं गुरु बाबा जी दी संगत प्राप्त नहीं हुंदे, त्रिग शब्द महाराज ने उन्हां वास्ते भी वरत्या है। सतगुरु महाराज दे अमृत बाचा ने जो सतगुर शरण संगत नहीं आए, हां जी त्रिग जीवे त्रिग जीवास। एदे विच तीन काल दे बोल ने, पिछला लंघ चुका समा, हुण समा चल रहा है, जिहड़ा अगा आउण वाला। फिर बचन करा त्रिग जीवे, जिहड़े पहला उन्होंने श्वास लै ले ने, जिहड़ा पहला समा गुजर चुका है ਉਹ ਵੀ ਉਹਨਾਂ ਦਾ ਬੇਅਰਥ ਹੈ। ਤ੍ਰਿਗ ਜੀਵੇ ਤ੍ਰਿਗ ਜੀਵਾਸ, ਤੇ ਜਿਹੜਾ ਹੁਣ ਜੀ ਰਹੇ ਨੇ ਉਹ ਵੀ ਤ੍ਰਿਗ ਹੈ, ਤੇ ਜਿਹੜਾ ਅੱਗੇ ਆਸ ਲਾ ਕੇ ਜੀਵ ਰਹੇ ਨੇ ਉਹਨੂੰ ਵੀ ਤ੍ਰਿਗ ਹੈ। ਫਿਰ ਅਰਜ ਕਰਾਂ ਜੋ ਸਤਿਗੁਰ ਸ਼ਰਨ ਸਰਨ ਹੀ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲੇਖਾਸ। ਗੁਰੂ ਸਵਾਰੀ ਸੰਗਤ ਜੀ ਜਿੱਥੇ ਇਹ ਤ੍ਰਿਗ ਹੈ ਨਾ, ਜਿਹੜੇ ਸੰਗਤ ਤੋਂ ਵਾਂਝੇ ਨੇ, ਜਿਹੜੇ ਨਾਮ ਤੋਂ ਵਾਂਝੇ ਨੇ, ਗੁਰੂ ਦੀ ਬਾਣੀ ਤੋਂ ਸੱਖਣੇ ਨੇ, ਉਹਨਾਂ ਦੇ ਖਾਣ ਨੂੰ ਵੀ ਤ੍ਰਿਗ ਹੈ, ਮਾਫ਼ ਕਰ ਦਿਓ, ਉਹਨਾਂ ਦੇ ਪਹਿਨਣ ਨੂੰ ਵੀ ਤ੍ਰਿਗ ਹੈ, ਉਹਨਾਂ ਦੇ ਸੌਣ ਨੂੰ ਵੀ ਤ੍ਰਿਗ ਹੈ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਾਚਾ ਨੇ ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਪ੍ਰੀਤ ਕੁਟੰਬ ਸਹਿਤ ਸਿਉ, ਜਿਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਹਾਥ ਨਾ ਆਵੇ, ਐਲਾ ਜਨਮ ਗਵਾਇਆ। ਗੁਰੂ ਬਾਬਾ ਜੀ ਦੀ ਅੰਮ੍ਰਿਤ ਬਚਨ ਹੈ, ਤ੍ਰਿਗ ਖਾਣ ਨੂੰ ਤ੍ਰਿਗ ਹੈ, ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੈ। ਜਦੋਂ ਪਦਾਰਥ ਛੱਕ ਰਿਹਾ ਹੈ ਨਾ, ਸਤਿਗੁਰੂ ਮਹਾਰਾਜ ਦੀ ਕਿਰਪਾ ਦਾ ਸਦਕਾ

ਕਰੇ ਉਹ ਪਸ਼ੂ ਮਿਲੇ ਚੰਗਿਆਈਆਂ, ਕਹਿੰਦੇ ਪਸ਼ੂ ਨੂੰ ਤੇ ਚੰਗਿਆਈਆਂ ਮਿਲ ਗਈਆਂ ਨੇ, ਕਿਉਂ ਉਹਨੇ ਖਲ ਪੱਠੇ ਖਾ ਕੇ ਸਮੁੰਦਰ ਦੁੱਧ ਦਿੱਤਾ ਹੈ, ਅੰਮ੍ਰਿਤ ਦਿੱਤਾ ਹੈ, ਪਦਾਰਥ ਬਣੇ ਨੇ, ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇਹ ਨਾਮ ਵੀ ਹੋਣੇ ਆਦਮੀ ਉਹ ਤ੍ਰਿਗ ਜੀਵਨ ਕਰਮ ਕਰੇ। ਪਾਤਸ਼ਾਹ ਜੀ ਕਹਿੰਦੇ ਉਹ ਕਰਮ ਕਰਦੇ ਨੇ, ਉਹਨਾਂ ਦੇ ਕਰਮ ਕਰਨ ਨੂੰ ਤ੍ਰਿਗ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜੋ ਜੋ ਵੀ ਉਹ ਕਰ ਰਹੇ ਨੇ ਨਾਮ ਤੋਂ ਸੱਖਣੇ ਉਹਨਾਂ ਦੇ ਖਲਵਾੜੇ ਜਾਣੀ ਕਿ ਉੱਜੜ ਹੈ। ਜੇ ਗੁਰੂ ਸਵਾਰੀ ਸੰਗਤ ਜੀ ਖੇਤੀ ਵਿੱਚ ਫਸਲ ਹੀ ਪੈਦਾ ਨਹੀਂ ਹੋਈ ਤੇ ਖਲਵਾੜੇ ਕਿੱਥੋਂ ਲੱਗਣੇ ਨੇ? ਭਰੀਆਂ ਇਕੱਠੀਆਂ ਕਰੀਆਂ ਜਾਂਦੀਆਂ ਸਨ ਇੱਕ ਥਾਂ ਤੇ। ਮਹਾਰਾਜ ਕਹਿੰਦੇ ਜਦੋਂ ਖੇਤੀ ਨਹੀਂ ਹੋਈ ਤਾਂ ਫਿਰ ਖਲਵਾੜੇ ਕਿੱਥੋਂ ਹੋਣਗੇ? ਖੇਤੀ ਕਿਵੇਂ ਕਰਨੀ ਹੈ? ਮਨ ਹਾਲੀ ਕਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗ, ਉਹ ਰੱਖ ਗਰੀਬੀ। ਖਲਵਾੜੇ ਤਾਂ ਹੀ ਲੱਗਣਗੇ ਨਾ, ਗੁਰੂ ਨਾਨਕ ਮਹਾਰਾਜ ਦਾ ਹੀ ਸ਼ਬਦ ਹੈ, ਸੋਰਠ ਰਗ ਦਾ ਸ਼ਬਦ ਹੈ। ਕਹਿੰਦੇ ਮਨ ਨੂੰ ਹਲ ਬਣਾ ਲਾ, ਹਲ ਹਲ ਤੋਂ ਬਿਨਾਂ ਕਦੇ ਜ਼ਮੀਨ ਨਹੀਂ ਵਾਹੀ ਜਾਂਦੀ। ਮਨ ਨੂੰ ਹਲ ਬਣਾ, ਤੇ ਜਦੋਂ ਮਨ ਨੂੰ ਹਲ ਬਣਾਵੇਗਾ ਤੇ ਕਾਮ ਕ੍ਰੋਧ ਲੋਭ ਹੰਕਾਰ ਰੂਪੀ ਜਿਹੜੇ ਖੱਬਲ ਨੇ, ਜਿਹੜੇ ਕੰਡੇ ਨੇ, ਕਹਿੰਦੇ ਮਨ ਰੂਪੀ ਹਲ ਦੇ ਨਾਲ ਗੁਰੂ ਗੁਰੂ ਦੇ ਜਾਪ ਨੂੰ ਜਪ ਕੇ ਕਹਿੰਦੇ ਕਾਮ ਕ੍ਰੋਧ ਲੋਭ ਹੰਕਾਰ ਦੇ ਕੰਡੇ ਜਿਹੜੇ ਨੇ ਉਹਨਾਂ ਨੂੰ ਪੱਟ ਦੇਣਾ ਕਰ। ਇਹ ਸਰੀਰ ਇੱਕ ਖੇਤ ਹੈ, ਮਨ ਹਾਲੀ ਕਰਸਾਣੀ ਕਰਨੀ, ਸਰਮ ਪਾਣੀ ਤਨ ਖੇਤ। ਸਰਮ ਦਾ ਅਰਥ ਹੈ ਵਿਰਾਗ, ਵਿਰਾਗ ਦਾ ਅਰਥ ਹੈ ਗਿਆਨ, ਗਿਆਨ ਤੇ ਨਾਮ ਆਵੇਗਾ। ਕਹਿੰਦੇ ਨਾਮ ਦਾ ਪਾਣੀ ਦੇ, ਸਰੀਰ ਖੇਤ ਬਣ ਜਾਵੇ, ਤੇ ਜਿਸ ਵੇਲੇ ਖੇਤ ਨੂੰ ਪਾਣੀ ਲਾਇਆ ਜਾਵੇ ਫਿਰ ਵੱਤ ਆ ਜਾਂਦੀ ਹੈ, ਜਿਹਨੂੰ ਮਹਾਰਾਜ ਕਹਿੰਦੇ ਵੱਤ ਲੱਗੀ ਸੱਚਾ ਨਾਮ ਕੀ, ਜੋ ਬੀਜੈ ਸੋ ਖਾਏ। ਤੇ ਫਿਰ ਇਹਦੇ ਵਿੱਚ ਬੀਜ ਕਿਹੜਾ ਬੀਜਣਾ ਈ? ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਤੇਰੇ ਖਲਵਾੜੇ ਲੱਗ ਜਾਣੇ ਨੇ। ਮਨ ਹਾਲੀ ਕਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ। ਨਾਮ ਦਾ ਬੀਜ ਬੀਜ ਦਿੱਤਾ ਭਾਵ ਰਸਨਾ ਦੁਆਰੇ ਗੁਰੂ ਗੁਰੂ ਜਪਿਆ, ਤਾਂ ਇੱਕ ਗੱਲ ਦਾ ਹੋਰ ਖਿਆਲ ਰੱਖੀ, ਜੇ ਕਿਰਸਾਨ ਬੀਜ ਬੀਜ ਦੇਵੇ ਉਹਦੇ ਤੇ ਸੁਹਾਗਾ ਨਾ ਫੇਰੇ, ਭਾਵ ਬੀਜ ਨੂੰ ਨਾ ਟੱਕੇ ਤਾਂ ਉਹ ਬੀਜ ਕਾਂ ਚਿੜੀਆਂ ਚੁੱਕ ਜਾਂਦੇ ਨੇ। ਜੇ ਸੂਰਜ ਦੀਆਂ ਕਿਰਨਾਂ ਬਹੁਤੀਆਂ ਪੈ ਜਾਣ ਤਾਂ ਔੜ ਲੱਗ ਜਾਂਦੀ, ਉਹ ਬੀਜ ਨਹੀਂ ਉੱਗਦਾ। ਤਾਂ ਮਹਾਰਾਜ ਕਹਿੰਦੇ ਸੰਤੋਖ ਦਾ ਸੁਹਾਗਾ ਫੇਰ ਦੇ, ਤੇਰੇ ਖਲਵਾੜੇ ਲੱਗ ਜਾਣਗੇ। ਸੰਤੋਖ ਦਾ ਸੁਹਾਗਾ ਫੇਰ, ਭਾਵ ਨਾਮ ਜਪ ਕੇ ਬੰਦਗੀ ਕਰਕੇ ਸੰਗਤ ਕਰਕੇ ਆਪਾ ਨਹੀਂ ਜਨਾਉਣਾ, ਭਾਵ ਹਿਰਦੇ ਵਿੱਚ ਗਰੀਬੀ ਲੈ ਆਉਣੀ ਹੈ, ਗਰੀਬੀ ਤੋਂ ਭਾਵ ਹਿਰਦੇ ਵਿੱਚ ਨਿਮਰਤਾ ਲੈ ਆਉਣੀ ਹੈ। ਹਉ ਤੇ ਸਵਿੱਟੋਂ ਵਾਰਿਆ, ਹੁੰਦਾ ਤਾਣ ਜੋ ਹੋਏ ਨੀ ਤਾਣਾ, ਹਉ ਤੇ ਸਵਿੱਟੋਂ ਵਾਰਿਆ, ਹੁੰਦਾ ਮਨ ਜੋ ਹੋਏ ਨੀ ਮਾਣਾ। ਸੰਤੋਖ ਸੁਹਾਗਾ ਰੱਖ ਗਰੀਬੀ, ਵੇਸ ਭਾਓ ਕਰਮ ਕਰ ਜੰਮ ਸੀ ਸੇ ਕਰ ਭਾਗਟ ਦੇਖ। ਕਹਿੰਦੇ ਗੁਰੂ ਦੇ ਨਾਲ ਪ੍ਰੇਮ ਕਰਨਾ ਹੈ, ਬੀਜ ਜੰਮ ਜਾਵੇਗਾ, ਭਾਵ ਉੱਗ ਜਾਵੇਗਾ, ਤੇਰੇ ਜਿਹੜੀ ਖੇਤੀ ਹਰੀ ਭਰੀ ਹੋ ਜਾਵੇਗੀ।

0: ਉਹ ਸਿਆਣਾ ਬੰਦਾ ਨਹੀਂ ਆਖਿਆ ਜਾਂਦਾ ਜਿਹੜਾ ਝਗੜੇ ਕਰਕੇ ਉਪੱਧਰ ਪੈਦਾ ਕਰ ਦੇਵੇ, ਜਿਹਦੀ ਬੋਲੀ ਵਿੱਚ ਹਮੇਸ਼ਾ ਹੀ ਕੁੜੱਤਣ ਹੋਵੇ, ਭਾਵ ਸਿਆਣਾ ਬੰਦਾ ਉਹ ਕਿਹਾ ਜਾਂਦਾ ਹੈ, ਅਕਲ ਵਾਲਾ ਉਹ ਕਿਹਾ ਜਾਂਦਾ ਹੈ ਜਿਹੜਾ ਮਿੱਠ ਬੋਲੜਾ ਹੋ ਜਾਂਦਾ ਹੈ, ਸੰਗਤ ਵਿੱਚ ਆ ਕੇ ਗੁਰੂ ਦੇ ਸ਼ਬਦ ਨੂੰ ਲੈ ਕੇ, ਗੁਰੂ ਦੇ ਬੋਲਾਂ ਨੂੰ ਲੈ ਕੇ, ਕਿਉਂਕਿ ਜਿਹੋ ਜੇ ਅੰਦਰੋਂ ਬੋਲ ਬੋਲੇਗਾ ਤੇਵੇਂ ਦੇ ਪੈਦਾ ਹੋ ਜਾਣਗੇ, ਕੌੜਾ ਬੋਲੇਗਾ ਤੇ ਬਾਅਦ ਕੇ ਝਗੜਾ ਹੋ ਜਾਵੇਗਾ, ਬਾਅਦ ਨਾਮ ਝਗੜੇ ਦਾ ਹੀ ਹੈ। ਸਿਆਣੇ ਕਹਿੰਦੇ ਨੇ, ਆਮ ਤੁਹਾਡੀਆਂ ਕਹਾਵਤਾਂ ਨੇ ਵੀ ਤਾੜੀ ਜਿਹੜੀ ਹੱਥਾਂ ਦੀ ਉਹ ਦੋਨਾਂ ਹੱਥਾਂ ਨਾਲ ਵੱਜਦੀ, ਕਦੇ ਇੱਕ ਹੱਥ ਨਾਲ ਕਦੇ ਨਹੀਂ ਵੱਜਦੀ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਅਕਲ ਵਾਲਾ ਬੰਦਾ ਉਹ ਹੈ ਜਿਹੜਾ ਨਿਉਂ ਜਾਂਦਾ ਹੈ, ਨਿਵੇ ਸੋ ਗੌਰਾ ਹੋਏ, ਜਿਹੜਾ ਨਿਭ ਗਿਆ, ਕਹਿੰਦਾ ਜੀ ਇਹਦਾ ਕੰਮ ਹੈ, ਬੋਲ ਗਿਆ ਹੈ, ਝਗੜਾ ਕਰਦਾ ਹੈ, ਕਰੀ ਜਾਵੇ, ਆਪਾਂ ਨਹੀਂ ਕਰਨਾ। ਕਿਉਂਕਿ ਮਹਾਰਾਜ ਕਹਿੰਦੇ ਉਹਦੇ ਬੰਦੇ ਦੇ ਬੋਲ ਜਿਹੜੇ ਨਾ ਉਹ ਇਉਂ ਸਮਝ ਲਓ, ਸਾਕਤ ਕਾ ਬੱਕਣਾ ਇਉਂ ਜਾਨੋ ਜੈਸੇ ਪਾਵਣ ਚੁਲਾਈ, ਉਹਦੇ ਬੋਲ ਤਾਂ ਇਹੋ ਸਮਝ ਲਓ, ਹਵਾ ਆਉਂਦੀ ਹੈ, ਬੁੱਲਾ ਆਇਆ ਜੀ ਉੱਡ ਗਏ। ਕਹਿੰਦੇ ਉਹ ਅਕਲ ਵਾਲਾ ਬੰਦਾ ਨਹੀਂ ਹੈ ਜਿਹੜਾ ਝਗੜੇ ਕਰਦਾ ਹੈ ਜੇ।
1: ਅਕਲੇ ਸਾਹਿਬ ਸੇਵਿਆ,
0: ਅਕਲ ਦੁਆਰੇ ਅਕਲ ਕਦੋਂ ਆਵੇਗੀ, ਜਦੋਂ ਗੁਰੂ ਦੀ ਸੰਗਤ ਵਿੱਚ ਆ ਜਾਵੇਗਾ, ਜਦੋਂ ਬਾਣੀ ਸੁਣੇਗਾ, ਤੇ ਜਦੋਂ ਬਾਣੀ ਸੁਣੇਗਾ ਗੁਰੂ ਦੇ ਬੋਲ ਆ ਜਾਣਗੇ,

0: ਤੇ ਜਦੋਂ ਇਹ ਬਾਣੀ ਸੁਣੇਗਾ ਫਿਰ ਅਕਲ ਆ ਜਾਵੇਗੀ। ਗੁਰੂ ਦੀ ਸੰਗਤ ਤੋਂ ਬਿਨਾਂ ਸੋਝੀ ਨਹੀਂ ਆਉਂਦੀ। ਅਕਲ ਤੋਂ ਭਾਵ ਸੋਝੀ, ਅਕਲ ਤੋਂ ਭਾਵ ਗਿਆਨ, ਗੁਰੂ ਤੋਂ ਬਿਨਾਂ ਸੋਝੀ ਨਹੀਂ ਆਉਂਦੀ ਜੀ।
1: ਅਕਲੇ ਪਾਈਆ ਮਾਨ,
0: ਜਦੋਂ ਗੁਰੂ ਦੁਆਰੇ ਸ਼ਬਦ ਦੀ ਅਕਲ ਗ੍ਰਹਿਣ ਕਰ ਲੈਂਦਾ ਹੈ ਫਿਰ ਉਹਨੂੰ ਕੁਝ ਕਰਨ ਦੀ ਲੋੜ ਨਹੀਂ ਹੈ। ਜਦੋਂ ਸ਼ਬਦ ਨਾਲ ਜੁੜ ਜਾਂਦਾ ਹੈ ਨਾ, ਫਿਰ ਤਾਂ ਦੁਨੀਆਂ ਦੇ ਲੋਕ ਆਪਣੇ ਆਪ ਹੀ ਉਹਦੀ ਵਾਹ ਵਾਹ ਵਾਹ ਵਾਹ ਕਰਦੇ ਨੇ। ਕਈ ਬੰਦਿਆਂ ਦਾ ਕੰਮ ਹੁੰਦਾ ਜੀ ਆਪਣੀ ਵਡਿਆਈ ਆਪੇ ਕਰੀ ਜਾਣੀ ਜਾਂ ਆਪਣੀ ਉਸਤਤ ਆਪੇ ਕਈਆਂ ਤੋਂ ਕਰਾਈ ਜਾਣੀ। ਨਾ ਨਾ ਨਾ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਰਨ ਹਾਰ ਸਮਰੱਥ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਦੇ ਤੁਹਾਨੂੰ ਪਤਾ ਹੈ ਲਮੇਰਾ ਸਮਾਂ ਚੌਕੜਾ ਮਾਰੀ ਬੈਠੇ ਨੇ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਜੋ ਹੋਰ ਗੁਰੂ ਬਣ ਬੈਠੇ ਨੇ ਧੀਰ ਮਲ ਵਰਗੇ, ਉਹ ਤੇ ਆਪਣੀ ਉਸਤਤ ਕਰਵਾ ਰਹੇ ਨੇ। ਮਾਣ ਸਾਨੂੰ ਮਿਲ ਜਾਵੇ, ਵਡਿਆਈ ਮਿਲ ਜਾਵੇ, ਲੋਕ ਸਾਡੀ ਵਾਹ ਵਾਹ ਵਾਹ ਵਾਹ ਕਰਨ, ਉਹਨਾਂ ਕੋਲ ਮਸੰਦ ਵੀ ਨੇ। ਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਤਿਆਗ ਮਲ ਜੀ ਕੋਲ ਕੋਈ ਮਸੰਦ ਨਹੀਂ ਹੈ, ਵਡਿਆਈ ਵਾਸਤੇ ਕੋਈ ਐਸੀ ਬਾਤ ਨਹੀਂ ਹੈ। ਪਰ ਮਹਾਰਾਜ ਦੇ ਬਚਨ ਨੇ, ਬੰਦਗੀ ਕਰੇ ਪਤਾਲ ਮੈਂ ਪ੍ਰਗਟ ਹੋਏ ਸੰਸਾਰ। ਬੰਦਗੀ ਕਰਨ ਵਾਲੇ ਨੂੰ ਕੁਝ ਕਰਨ ਦੀ ਲੋੜ ਨਹੀਂ ਰਹਿੰਦੀ, ਉਹਦੀ ਤਾਂ ਵਡਿਆਈ ਗੁਰਮੁਖੋ ਆਪਣੇ ਆਪ ਹੀ ਹੋ ਜਾਂਦੀ ਹੈ, ਕਿਉਂਕਿ ਵਡਿਆਈਆਂ ਮੇਰੇ ਸਾਹਿਬ ਜੀ ਦੇ ਹੱਥ ਹੁੰਦੀਆਂ ਹਨ।
1: ਅਕਲੇ ਪੜ੍ਹ ਕੇ ਬੁੱਝਿਆ,
0: ਗੁਰੂ ਦੇ ਸ਼ਬਦ ਨੂੰ ਪੜ੍ਹੀਏ ਫਿਰ ਅਕਲ ਆਉਂਦੀ ਹੈ, ਬੁੱਝੀਏ ਫਿਰ ਸ਼ਬਦ ਦੁਆਰੇ ਸਮਝ ਪੈਂਦੀ ਹੈ ਵੀ ਸਤਿਗੁਰੂ ਜੀ ਦੀ ਬਾਣੀ ਦੁਆਰੇ ਹੀ ਪਾਰ ਉਤਾਰਾ ਹੈ।
1: ਅਕਲੇ ਕੀਚਾ ਦਾਨ,
0: ਜਿਵੇਂ ਜਿਵੇਂ ਬਾਣੀ ਪੜੇਗਾ ਫਿਰ ਸਮਝ ਆਵੇਗੀ। ਜਿਹੜਾ ਦਾਨ ਵੀ ਕਰਨਾ ਵੀ ਅਕਲ ਦੁਆਰੇ ਹੁੰਦਾ, ਕਈਆਂ ਨੂੰ ਦਾਨ ਕਰਨਾ ਵੀ ਨਹੀਂ ਆਉਂਦਾ। ਕੁਝ ਧਨ ਪਦਾਰਥ ਗੁਰੂ ਸਾਹਿਬ ਜੀ ਦੇ ਅੱਗੇ ਰੱਖ ਕੇ ਕਹਿੰਦੇ ਜੀ ਦਾਨ ਕਰ ਦਿੱਤਾ। ਨਾ ਨਾ ਨਾ, ਗੁਰੂ ਨੂੰ ਕਦੇ ਦਾਨ ਨਹੀਂ ਕੀਤਾ ਜਾਂਦਾ। ਗੁਰੂ ਦਰਦੇ ਤੇ ਆਪਾਂ ਭਿਖਾਰੀ ਹਾਂ, ਆਪਾਂ ਮੰਗਦੇ ਹਾਂ। ਦਾਨ ਕਰਨ ਵਾਲੇ ਕੌਣ ਆ? ਗੁਰੂ ਤੋਂ ਤੇ ਆਪਾਂ ਆ ਕੇ ਦਾਨ ਮੰਗਦੇ ਹਾਂ। ਸਤਿਗੁਰੂ ਜੀ ਸਿੱਖਾਂ ਨੂੰ ਨਾਮ ਦਾਨ ਬਖਸ਼ੋ, ਗੁਰਸਿੱਖਾਂ ਨੂੰ ਸਿੱਖੀ ਦਾਨ ਬਖਸ਼ੋ। ਇਹ ਦਾਨ ਗੁਰੂ ਤੋਂ ਮੰਗਿਆ ਜਾਂਦਾ ਹੈ ਤੇ ਦਾਨ ਤੇ ਭਿਖਾਰੀ ਮੰਗਦਾ ਹੈ ਨਾ। ਤੁਹਾਨੂੰ ਸੌਖਾ ਸ਼ਬਦ ਯਾਦ ਹੈ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਮੈਂ ਕਿਆ ਮੰਗਾਂ, ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ। ਬਸ ਜਦੋਂ ਫਿਰ ਅਕਲ ਆ ਜਾਂਦੀ ਹੈ ਨਾ, ਕਹਿੰਦਾ ਮੇਰਾ ਤੇ ਕੁਝ ਵੀ ਨਹੀਂ ਹੈ। ਫਿਰ ਉਹ ਕਹਿੰਦਾ ਮੈਂ ਦਾਨ ਨਹੀਂ ਕੀਤਾ, ਮੈਂ ਕਾਹਦਾ ਕੀਤਾ, ਕਬੀਰ ਮੇਰਾ ਮੁਜਮੈ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌ ਪਤੇ ਕਿਆ ਲਾਗੇ ਮੇਰਾ। ਫਿਰ ਤੇ ਇੱਕੋ ਹੀ ਗੱਲ ਕਹਿੰਦਾ ਹੈ, ਕਬੀਰ ਤੂੰ ਤੂੰ ਕਰਤਾ ਤੂੰ ਹੋਆ ਮੁਜ ਮੈਂ।

0: ਫਿਰ ਤੇ ਕਹਿੰਦਾ ਤੋਹੀ ਤੋਹੀ ਤੋਹੀ ਤੋਹੀ ਜਲਸ ਤੋਹੀ ਥਲਸ ਤੋਹੀ, ਬਸ ਫਿਰ ਉਹ ਦਾਨ ਨਹੀਂ ਕਰਦਾ, ਗੁਰੂ ਤੋਂ ਦਾਨ ਮੰਗਦਾ ਹੈ।
1: ਨਾਨਕ ਆਖੇ ਰਾਹ ਇਹੋ,
0: ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨਿਰੰਕਾਰ ਨੂੰ ਮਿਲਦਾ ਭਾਈ ਇਹ ਰਸਤਾ ਹੈ।
1: ਹੋਰ ਗੱਲਾਂ ਸ਼ੈਤਾਨ,
0: ਹੋਰ ਜਿਹੜੀਆਂ ਗੱਲਾਂ ਨਾ ਬਾਣੀ ਤੋਂ ਬਿਨਾਂ ਕਰਨੀ ਉਹ ਸ਼ੈਤਾਨਾਂ ਵਾਲੀਆਂ ਗੱਲਾਂ ਨੇ, ਪਾਂਬਰਾਂ ਵਾਲੀਆਂ ਗੱਲਾਂ ਨੇ। ਸ਼ੈਤਾਨ ਭਾਵ ਤੁਸੀਂ ਸਮਝ ਗਏ ਹੋ, ਉਹ ਸ਼ੈਤਾਨ ਵਾਲੀਆਂ ਗੱਲਾਂ ਨੇ ਜਿਹਨੂੰ ਮਹਾਰਾਜ ਕਹਿੰਦੇ ਨੇ ਗੱਲੀ ਯੋਗ ਨਾ ਹੋਈ। ਅਸੀਂ ਗੱਲਾਂ ਕਰਕੇ ਚੰਗੇ ਬਣ ਜਾਂਦੇ ਆ, ਪਰ ਗੱਲਾਂ ਕਰਕੇ ਬੰਦਾ ਕਦੇ ਚੰਗਾ ਨਹੀਂ ਜੇ ਬਣਦਾ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀ ਆਹ, ਮਨੁੱਖ ਸੁਧਾ ਕਾਲੀਆ ਬਾਹਰ ਚਿੱਟ ਵੀ ਆਹ, ਉਹ ਰੀਸਾ ਕਰੇ ਤਨਾੜੀਆਂ ਜੋ ਸੇਵਾ ਦਰ ਖੜੀ ਆ। ਸਾਡੀ ਗੱਲ ਤੇ ਏਦਾਂ ਦੀ ਬਣ ਚੁੱਕੀ ਹੈ, ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ। ਮਹਾਰਾਜ ਕਹਿੰਦੇ ਉਹ ਸ਼ੈਤਾਨ ਹਨ।
1: ਮਹਲਾ ਦੂਜਾ,
0: ਪਾਤਸ਼ਾਹ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਕਿਰਪਾ ਕਰਦੇ ਨੇ ਜੀ,
1: ਜੈਸਾ ਕਰੈ ਕਰਾ ਜੈਸਾ ਕਰੈ ਕਹਾਵੈ ਤੈਸਾ।
0: ਜਿਹੋ ਜਿਹਾ ਜੀਵ ਕਰਮ ਕਰਦਾ ਹੈ ਨਾ, ਤੇਵੇਂ ਦਾ ਉਹਦਾ ਨਾਉ ਪੈ ਜਾਂਦਾ। ਜਿਵੇਂ ਮਹਾਰਾਜ ਕਹਿੰਦੇ ਜੋ ਧਰਮ ਕਮਾਵੈ ਤਿਸਕਾ ਧਰਮ ਨਾਉ ਹੋਵੇ, ਪਾਪ ਕਮਾਣੇ ਪਾਪੀ ਜਾਣੀਏ। ਜੇ ਦੇਵਤਿਆਂ ਵਾਲੇ ਕਰਮ ਕਰਦਾ ਤਾਂ ਲੋਕ ਕਹਿੰਦੇ ਦੇਵਤਾ ਜਾ ਰਿਹਾ ਹੈ, ਅਗਰ ਦੈਤਾਂ ਵਾਲੇ ਕੰਮ ਕਰਦਾ ਕਹਿੰਦੇ ਜੀ ਉਹ

0: ਵਾਲਾ ਹੈ ਨਾ ਲਿੰਗ ਝਿੰਗ ਝਿੰਗ ਦਾ ਅਰਥ ਹੈ ਕਾਇਰ ਨਾ ਹੋਵੇ ਲਿੰਗ ਭਾਵ ਮਰਦ ਹੋਵੇ ਜਿਹਨੂੰ ਮਹਾਰਾਜ ਕਹਿੰਦੇ ਨੇ ਵੈ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵੈ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਭਾਵ ਮਰਦ ਸੂਰਮਾ ਬਣ ਕੇ ਗੁਰੂ ਦੀ ਬੰਦਗੀ ਕਰੇ ਕੈਰ ਬਣ ਕੇ ਸੰਗਤ ਨਾ ਛੱਡ ਜਾਵੇ ਕੈਰ ਬਣ ਕੇ ਵਿਕਾਰਾਂ ਤੋਂ ਹਾਰ ਨਾ ਜਾਵੇ ਸੂਰਮਾ ਬਣ ਕੇ ਵਿਕਾਰਾਂ ਨੂੰ ਜਿੱਤ ਲੈਣਾ ਕਰੇ ਉਹਨੂੰ ਮਹਾਰਾਜ ਇਉਂ ਕਹਿੰਦੇ ਹਨ
1: ਅਸੀਂ ਕਹੀਆ ਸੂਰਤ
0: ਉਹ ਅਸਲ ਚ ਮਨੁੱਖ ਕਿਹਾ ਜਾਂਦਾ ਹੈ ਜਿਹੜਾ ਮਰਦ ਬਣ ਕੇ ਵਿਕਾਰਾਂ ਨਾਲ ਜੰਗ ਕਰਕੇ ਤੇ ਵਿਕਾਰਾਂ ਨੂੰ ਜਿੱਤ ਲੈਂਦਾ ਹੈ ਜਿਹਨੂੰ ਕਹਿੰਦੇ ਖਾਲਸਾ ਸੋਜੋ ਚੜੈ ਤੁਰੰਗ ਖਾਲਸਾ ਸੋਜੋ ਕਰੈ ਨਿਤ ਜੰਗ ਉਹ ਮਰਦ ਕਿਹਾ ਜਾਂਦਾ ਉਹ ਮਨੁੱਖ ਕਿਹਾ ਜਾਂਦਾ ਹੈ ਜਿਹੜਾ ਇਉਂ ਕਰਦਾ ਹੈ ਜੀ
1: ਜੋ ਉਸ ਇੱਛੇ ਸੋ ਫਲ ਪਾਏ
0: ਮਰਦ ਹੈ ਨਾ ਗੁਰੂ ਨਾਲ ਜੁੜਿਆ ਕਹਿੰਦੇ ਜੋ ਦੇ ਅੰਦਰ ਦੀ ਫਿਰ ਕਾਮਨਾ ਹੁੰਦੀ ਹੈ ਉਹ ਸਾਰੇ ਪਦਾਰਥ ਉਹ ਗੁਰੂ ਤੋਂ ਪ੍ਰਾਪਤ ਕਰ ਲੈਂਦਾ ਹੈ
1: ਤਾਂ ਨਾਨਕ ਕਹੀਆ ਮੂਰਤ
0: ਉਹ ਸਰੂਪ ਫਿਰ ਗੁਰੂ ਦਾ ਬਣ ਜਾਂਦਾ ਕਿਹਾ ਜਾਂਦਾ ਹੈ ਜੀ
1: ਪੌੜੀ
0: ਮੇਰੇ ਸਤਿਗੁਰੂ ਜੀ ਅੱਗੇ ਕਿਰਪਾ ਕਰਦੇ ਨੇ
1: ਸਤਿਗੁਰ ਅੰਮ੍ਰਿਤ ਬਿਰਖ
0: ਤੱਕ ਕੋਈ ਦਰਖਤ ਹੁੰਦਾ ਹੈ ਉਹਨੂੰ ਫਲ ਲੱਗਦੇ ਨੇ ਪੱਤੇ ਲੱਗਦੇ ਨੇ ਫੁੱਲ ਲੱਗਦੇ ਨੇ ਪਰ ਬਾਹਰਲੇ ਦਰਖਤਾਂ ਦੇ ਸਮੇਂ ਮੁਤਾਬਕ ਪੱਤੇ ਵੀ ਝੜ ਜਾਂਦੇ ਨੇ ਫੁੱਲ ਵੀ ਖਤਮ ਹੋ ਜਾਂਦੇ ਨੇ ਸਮੇਂ ਮੁਤਾਬਕ ਫਲ ਵੀ ਖਤਮ ਹੋ ਜਾਂਦੇ ਦਰਖਤ ਤਾਂ ਬਹੁਤ ਨੇ ਸੁਗੰਧੀਆਂ ਵਾਲੇ ਨੇ ਫਲਾਂ ਵਾਲੇ ਨੇ ਖਤਮ ਹੋ ਜਾਂਦੇ ਨੇ ਪਰ ਗੁਰੂ ਅੰਮ੍ਰਿਤ ਰੂਪੀ ਰੁੱਖ ਹੈ ਜਿਹਨੂੰ ਫਲ ਕਿਹੜੇ ਲੱਗਦੇ ਫਿਰ ਪੜੋ ਜੀ
1: ਅੰਮ੍ਰਿਤ ਰਸ ਫਲਿਆ
0: ਇਸ ਰੁੱਖ ਨੂੰ ਅੰਮ੍ਰਿਤ ਰਸ ਲੱਗਦਾ ਹੈ ਜਿਹਨੂੰ ਅੰਮ੍ਰਿਤ ਲੱਗਦਾ ਗੁਰੂ ਐਸਾ ਰੁੱਖ ਹੈ ਉਹਨੂੰ ਕਦੇ ਫਲ ਨਾ ਤੇ ਕੱਚਾ ਹੁੰਦਾ ਹੈ ਨਾ ਕੌੜਾ ਹੁੰਦਾ ਹੈ ਨਾ ਖੱਟਾ ਹੁੰਦਾ ਹੈ ਜਿਵੇਂ ਜਿਵੇਂ ਭਾਵ ਗੁਰੂ ਦੇ ਸ਼ਬਦ ਨੂੰ ਜੁੜਦਾ ਅੰਮ੍ਰਿਤ ਰਸ ਫਲ ਪ੍ਰਾਪਤ ਹੁੰਦਾ ਹੈ
1: ਜਿਸ ਪ੍ਰਾਪਤ ਸੋ
0: ਜਿਹਨੂੰ ਪ੍ਰਾਪਤੀ ਹੋ ਜਾਂਦੀ ਉਹਨੂੰ ਹੀ ਮਿਲਦਾ ਹੈ
1: ਗੁਰ ਸ਼ਬਦੀ ਮਿਲਿਆ
0: ਮਿਲਦਾ ਕਿਵੇਂ ਹੈ ਜੀ ਕਹਿੰਦੇ ਗੁਰੂ ਦੇ ਸ਼ਬਦ ਦੁਆਰੇ ਸ਼ਬਦ ਤੋਂ ਬਿਨਾ ਨਹੀਂ ਹੈ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਣਸਿਓ ਅੰਧਕਾਰ ਤੈ ਮੰਦਰ ਰਤਨ ਕੋਠੜੀ ਖੁੱਲੀ ਅਨੁਪਾ ਬਿਸਮਣ ਬਿਸਮ ਪਏ ਜੋ ਪੇਖਿਓ ਕਹਿਣ ਨਾ ਜਾਏ ਵਡਿਆਈ ਫਿਰ ਉਹਦੀ ਵਡਿਆਈ ਕਈ ਨਹੀਂ ਜਾਂਦੀ ਇਹ ਸ਼ਬਦ ਦੁਆਰੇ ਦਾਤ ਮਿਲਦੀ ਹੈ ਜੀ
1: ਸਤਿਗੁਰ ਕਾ ਭਾਣਾ ਜੋ ਚੱਲਾ
0: ਪਰਿਵਾਜ ਕਿਰਪਾਲੂ ਜੀ ਕਿਰਪਾ ਕਰਦੇ ਪੀ ਜਿਹੜਾ ਸਤਿਗੁਰੂ ਜੀ ਦੇ ਭਾਣੇ ਅੰਦਰ ਚੱਲਦਾ ਭਾਣੇ ਦਾ ਅਰਥ ਹੈ ਹੁਕਮ ਅੰਦਰ ਚੱਲਦਾ ਹੈ ਇਹ ਅੰਮ੍ਰਿਤ ਫਲ ਉਹਨੂੰ ਮਿਲਦਾ ਜੇ ਭਾਣੇ ਅੰਦਰ ਕੇ ਹੁਕਮ ਅੰਦਰ ਚੱਲਦਾ ਹੈ ਹੁਕਮ ਨਾ ਜਾਣੇ ਬਹੁਤਾ ਰੋਵੇ ਅੰਦਰ ਧੋਖਾ ਨੀਂਦ ਨਾ ਸੋਵੇ ਜੇ ਤਨ ਹੁਕਮ ਹੈ ਚਲੇ ਰਜਾਈ ਨਾਨਕ ਦਰ ਘਰ ਮਹਿਲ ਬੁਲਾਈ ਭਾਣੇ ਤੋਂ ਭਾਵ ਹੈ ਹੁਕਮ ਅੰਦਰ ਜੇ ਦੁੱਖ ਹੈ ਸਤਿਗੁਰੂ ਤੁਹਾਡਾ ਹੁਕਮ ਹੈ ਸੁੱਖ ਮਿਲ ਗਿਆ ਹੈ ਸਤਿਗੁਰੂ ਜੀ ਤੁਹਾਡਾ ਹੁਕਮ ਹੈ ਅੰਦਰ ਦੀ ਭਾਵਨਾ ਗੁਰਮੁਖੇ ਬਣੀ ਹੋਵੇ ਜੋ ਹੋਵਾ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਮੇਰੇ ਵਾਹਿਗੁਰੂ ਜੀ ਦਾ ਇਹ ਹੁਕਮ ਹੈ ਉਸ ਨੂੰ ਸਤ ਕਰਕੇ ਮਨ ਲੈਣਾ ਕਰੇ ਜੇ
1: ਹਰ ਸੇਤੀ ਰਲਿਆ
0: ਮੇਰੇ ਵਾਹਿਗੁਰੂ ਜੀ ਦੇ ਨਾਲ ਉਹ ਇੱਕ ਮਿੱਕ ਹੋ ਜਾਂਦਾ ਹੈ
1: ਜਮ ਕਾਲ ਜੋ ਹੈ ਨਾ ਸਕਈ
0: ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ
0: ਸਾਹਿਬ ਜੀ ਕਹਿੰਦੇ ਜਮ ਕਾਲ ਜੋਹੇ ਨਾ ਸਕਈ ਜੋਹੇ ਦਾ ਅਰਥ ਹੁੰਦਾ ਵੇਖਣਾ ਆਮ ਬੰਦਾ ਜੀ ਫਲਾਨਾ ਬੰਦਾ ਮੇਰੇ ਵੱਲੇ ਵੇਖੀ ਜਾਂਦਾ ਵੇਖੋ ਜੀ ਉਹ ਨਿਗਾਹ ਪਾੜ ਪਾੜ ਕੇ ਵੇਖੀ ਜਾਂਦਾ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜਮ ਵੇਖ ਹੀ ਨਹੀਂ ਸਕਦਾ ਵੇਖਣ ਦੀ ਗੱਲ ਤਾਂ ਇੱਕ ਪਾਸੇ ਰਹਿ ਗਈ ਹੈ ਜਮ ਨੇੜੇ ਹੀ ਨਹੀਂ ਜੇ ਆਉਂਦਾ ਉਹਦਾ ਤਾਂ ਪ੍ਰਤਾਪ ਹੀ ਐਸਾ ਹੋ ਜਾਂਦਾ ਜੇ ਪ੍ਰਤਾਪ ਤੁਮਾਰਾ ਦੇਖ ਕੇ ਜਮ ਦੂਤ ਛੱਡ ਜਾਏ ਸੁਣ ਕੇ ਜਮ ਕੇ ਦੂਤ ਨਾ ਇਹ ਤੇਰਾ ਛੱਡ ਜਾਏ ਨਾ ਭਈ ਨਾ ਜਮ ਨਹੀਂ ਵੇਖ ਸਕਦਾ ਸਤਿਗੁਰੂ ਮਹਾਰਾਜ ਕਹਿੰਦੇ ਨਾਮ ਦਾ ਪ੍ਰਤਾਪ ਹੁੰਦਾ ਹੈ ਜੀ
1: ਘਟ ਚਾਨਣ ਬਲਿਆ
0: ਹਿਰਦਾ ਘਟ ਦਾ ਅਰਥ ਹੈ ਹਿਰਦਾ ਉਹਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਜਿਹਨੂੰ ਗੁਰਦੇਵ ਮਹਾਰਾਜ ਕਹਿੰਦੇ ਨੇ ਚਾਂਦਨਾ ਚਾਂਦਨ ਆਂਗਣ ਪ੍ਰਭ ਜੀਓ ਅੰਤਰ ਚਾਂਦਣ ਸਾਡੀ ਤੇ ਗੱਲ ਇਉਂ ਹੈ ਜੀ, ਬਾਹਰ ਚਾਨਣ ਦਿਸਦਾ ਹੈ ਨਾ, ਲਾਈਟਾਂ ਜਗਦੀਆਂ ਨੇ, ਜਦੋਂ ਬੰਦ ਕਰ ਦਿੱਤੀਆਂ ਹਨੇਰਾ ਹੋ ਜਾਣਾ ਹੈ। ਹੁਣ ਬਾਹਰਲੀ ਲਾਈਟ ਦੇ ਨਾਲ ਤੇ ਬਾਹਰਲਾ ਚਾਨਣ ਹੋ ਜਾਣਾ, ਅੱਖਾਂ ਨਾਲ ਚਾਨਣ ਦਿਸ ਰਿਹਾ ਹੈ, ਪਰ ਅੰਦਰ ਤਾਂ ਸਾਡੇ ਅਗਿਆਨ ਦਾ ਇਹੋ ਜਿਹਾ ਹਨੇਰਾ ਜੇ ਗੁਰਮੁਖੋ, ਜਿਵੇਂ ਮੱਸਿਆ ਦੀ ਕਾਲੀ ਬੋਲੀ ਰਾਤ ਹੁੰਦੀ ਹੈ, ਬਾਹਰ ਦਿਸੈ ਚਾਨਣ ਦਿਲ ਅੰਧਿਆਰੀ ਰਾਤ, ਪਰ ਗੁਰੂ ਸ਼ਬਦ ਦੁਆਰੇ ਅੰਦਰ ਪ੍ਰਕਾਸ਼ ਹੁੰਦਾ ਹੈ।
1: ਨਾਨਕ ਬਖਸ਼ ਮਿਲਾਇਆ ਨਾ,
0: ਕਹਿੰਦੇ ਜਿਹੜੇ ਦਰ ਤੇ ਆ ਜਾਂਦੇ ਗੁਰੂ ਬਖਸ਼ ਦਿੰਦਾ ਹੈ, ਫਿਰ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
1: ਫਿਰ ਗਰਭ ਨਾ ਗਲਿਆ,
0: ਦੁਬਾਰਾ ਮਾਤਾ ਜੀ ਦੇ ਗਰਭ ਵਿੱਚ ਨਹੀਂ ਆਉਂਦੇ, ਭਾਵ ਉਹਨਾਂ ਦਾ ਜੰਮਣਾ ਤੇ ਮਰਨਾ ਮੁੱਕ ਜਾਂਦਾ ਹੈ ਜਿਨ੍ਹਾਂ ਨੂੰ ਸਤਿਗੁਰੂ ਜੀ ਆਪਣੇ ਨਾਲ ਮਿਲਾ ਲੈਂਦੇ ਹਨ। ਇਹ ਮੇਰੇ ਸਤਿਗੁਰਾਂ ਦੀ ਵਡਿਆਈ ਹੈ। ਗੁਰੂ ਸਵਾਰੀ ਸੰਗਤ ਜੀ ਸੰਗਤ ਵਿੱਚ ਆ ਕੇ ਭਾਰ ਉਤਾਰਾ ਹੋ ਜਾਂਦਾ ਹੈ, ਨਹੀਂ ਤੇ ਮਾਤਾ ਜੀ ਦੇ ਗਰਭ ਦਾ ਬਹੁਤ ਭਾਰੀ ਦੁੱਖ ਹੈ, ਜਿਹਨੂੰ ਮਹਾਰਾਜ ਕਹਿੰਦੇ ਮੁਖ ਤਲੈ ਪੈਰ ਉਪਰੇ, ਵਸੰਦੋ ਕੋ ਹੱਥੜੈ ਥਾਏ, ਨਾਨਕ ਸੋ ਧਣੀ ਕਿਉਂ ਵਸਾਰਿਓ, ਉਧਰ ਹੈ ਜਿਸ ਦੇ ਨਾਏ, ਵੀ ਜਿਹਦੇ ਨਾਮ ਕਰਕੇ ਤੇਰਾ ਜਨਮ ਹੋ ਗਿਆ ਹੈ, ਜਿਹਦੇ ਨਾਮ ਕਰਕੇ ਤੂੰ ਮਾਤ ਲੋਕ ਵਿੱਚ ਆ ਗਿਆ ਹੈ, ਫਿਰ ਉਹਦੇ ਨਾਮ ਨੂੰ ਨਾ ਭੁਲਾਇਆ ਕਰ, ਜਪਿਆ ਕਰ।

ਸਿਮਰਤ ਹਰਨਾਮ ਅੰਮ੍ਰਿਤ ਬਚਨਾਂ ਦੀ ਸਾਂਝ ਪਾਉਂਦਿਆਂ ਬੇਅੰਤ ਭੁੱਲਾਂ ਦੀਆਂ ਮਾਫੀਆਂ ਸਮਾਪਤੀ ਹੈ। ਗੁਰੂ ਫਤਿਹ ਨਾਲ ਸਾਂਝ ਪਾਵਾਂਗੇ ਪ੍ਰਥਮ ਗਿਆਨੀ ਜੀ ਅੰਤਲੇ ਬਚਨ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਪਿਆਰ ਵਿੱਚ ਪੜੋ ਤਾਂ ਫਤਿਹ ਸਾਂਝੀ ਕਰੀਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪ੍ਰਸਾਦ ਸੰਗਤ ਜੀ, ਆਪ ਜੀ ਨੇ ਹੁਣੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ, ਤਿੰਨਾਂ ਪਾਸੋਂ ਜੋ ਲੜੀਵਾਰ ਸ਼ਬਦ ਦੀ ਵਿਚਾਰ ਚੱਲ ਰਹੀ ਹੈ, ਸਰਵਣ ਕੀਤੀ ਹੈ, ਸੋ ਤਿੰਨਾਂ ਦਾ ਧੰਨਵਾਦ ਹੈ ਜੀ। ਸੋ ਹੁਣ ਸਾਡੇ ਪਾਸ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੌਹਲ, ਤਿੰਨਾਂ ਦਾ ਢਾਡੀ ਜਥਾ ਪਹੁੰਚਿਆ ਹੋਇਆ ਹੈ, ਜੋ ਆਪ ਨੂੰ ਢਾਡੀ ਵਾਰਾਂ ਦੁਆਰਾ ਗੁਰ ਇਤਿਹਾਸ ਦੁਆਰਾ 8:30 ਵਜੇ ਤੱਕ ਨਿਹਾਲ ਕਰਨਗੇ। ਆਪ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰਨਾ ਹੈ ਜੀ। ਇਸ ਜਥੇ ਦਾ ਵੀ ਸਿੱਖ ਗੁਰਦੁਆਰਾ ਸੈਨ ਹੋਜੀ ਦੀ ਸਮੂਹ ਕਮੇਟੀ ਵੱਲੋਂ ਇੱਥੇ ਆਉਣ 'ਤੇ ਜੀ ਆਇਆਂ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ ਪਾ ਲੀਡ।

ਵਾਹਿਗੁਰੂ।

ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਕਲ ਜੁਗ ਕੇ ਜਹਾਜ਼ ਬਾਣੀ ਕੇ ਬੋਹੇ ਥ ਜੁਗੋ ਜੁਗੇ ਅਟਲ ਸ਼ਬਦ ਅਵਤਾਰ ਵਾਲੀਏ ਦੋ ਜਹਾਂ ਚਵਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਰਗਾਹ ਵਿਚ ਜੁੜੀ ਬੈਠੀ ਗੁਰੂ ਪਿਆਰੀ ਸਤਸੰਗਤ ਜੀ ਉਹ ਵਡਭਾਗੇ ਹੋ ਜੋ ਸਾਹਿਬ ਜੀ ਦੀਆਂ ਨਜ਼ਰਾਂ ਦੇ ਪਾਤਰ ਬਣੇ ਹੋ। ਸਤਿਗੁਰਾਂ ਨੇ ਤਰਸ ਕਰਕੇ ਆਪਾਂ ਨੂੰ ਆਪਣੀ ਪਾਵਨ ਗੋਦ ਵਿਚ ਬੈਠਣ ਦਾ ਸੁਭਾਗ ਬਖਸ਼ ਦਿੱਤਾ ਏ। ਆਓ ਵਡਭਾਗੇ ਹੋ, ਸਤਿਗੁਰੂ ਜੀ ਦੀ ਆਪਾਂ ਬਖਸ਼ਿਸ਼ ਦਾ ਲਾਹਾ ਲਈਏ। ਮਨ ਦੀ ਇਕਾਗਰਤਾ ਬਣਾ ਕੇ ਜਿੰਨਾ ਵੀ ਸਮਾਂ ਸਤਿਗੁਰੂ ਜੀ ਨੇ ਚਾਹਿਆ ਉਹਨਾਂ ਸਮਾਂ ਆਪਾਂ ਇਤਿਹਾਸ ਨੂੰ ਵਾਚ ਕੇ ਤੇ ਸਾਹਿਬ ਜੀ ਦੇ ਮੁਬਾਰਕ ਚਾਨਣ ਨਾਲ ਜੁੜ ਕਰਕੇ ਇਸ ਸੁਭਾਗੇ ਸਮੇਂ ਦਾ ਲਾਹਾ ਲੈਣਾ ਹੈ। ਆਓ ਸਭ ਤੋਂ ਪਹਿਲਾਂ ਕਿਰਪਾ ਕਰੋ, ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਫਤਿਹ ਉਸ ਨੂੰ ਸਾਂਝੀ ਕਰਦੇ ਹੋਏ ਢਾਡੀ ਜਥੇ ਦੀ ਹਾਜ਼ਰੀ ਲਵਾਓ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਤੋਂ ਪਹਿਲਾਂ ਜਿੱਥੇ ਰਹਿ ਰਾਜ ਸਾਹਿਬ ਜੀ ਦਾ ਪਾਠ ਹੋਇਆ, ਧੁਰਕੀ ਬਾਣੀ ਦੀਆਂ ਬਖਸ਼ਿਸ਼ਾਂ ਵਰਤੀਆਂ, ਫਿਰ ਕਲਯੁਗ ਮੈਂ ਕੀਰਤਨ ਪ੍ਰਧਾਨਾਂ ਕੀਰਤਨ ਦੀਆਂ ਬਖਸ਼ਿਸ਼ਾਂ ਹੋਈਆਂ, ਫਿਰ ਬਾਬਾ ਜੀ ਹੋਰਾਂ ਨੇ ਆਪ ਜੀ ਦੇ ਨਾਲ ਕਥਾ ਰਾਹੀਂ ਸ਼ਬਦ ਦੀ ਵਿਚਾਰ ਸਾਂਝੀ ਕੀਤੀ ਹੈ, ਤੇ ਹੁਣ ਆਪਾਂ ਇਤਿਹਾਸ ਨਾਲ ਜੁੜਨ ਲੱਗੇ ਹਾਂ। ਗੁਰੂ ਪਿਆਰਿਓ, ਆਪਾਂ ਸਾਹਿਬ ਜੀ ਦੇ ਹਜ਼ੂਰ ਬੈਠੇ ਹਾਂ, ਸ਼ਬਦ ਦੀ ਚਾਨਣ ਦੇ ਵਿੱਚ ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੈ ਮਾਨੇ ਆਏ, ਇਹ ਗੁਰਬਾਣੀ ਚਾਨਣ ਹੈ। ਇਸ ਗੁਰਬਾਣੀ ਤੋਂ ਬਗੈਰ, ਗੁਰੂ ਤੋਂ ਬਗੈਰ, ਵਾਹਿਗੁਰੂ ਤੋਂ ਬਗੈਰ ਬਾਕੀ ਸਾਰਾ ਕੁਝ ਅੰਧਕਾਰ ਹੈ। ਬਿਨ ਨਾਵੇਂ ਜੱਗ ਕਮਲਾ ਫਿਰੇ, ਜਿੱਥੇ ਨਾਮ ਹੈ ਜਿੱਥੇ ਬਾਣੀ ਹੈ ਉੱਥੇ ਹੀ ਰੂਹਾਨੀਅਤ ਦਾ ਪ੍ਰਕਾਸ਼ ਹੈ। ਜੇ ਸੌ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਜੇ ਸੌ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੌਰਮਿੰਦ ਘੋਰ ਅੰਧਾਰ। ਚਾਨਣ ਆ ਜਿਹੜਾ ਅਸੀਂ ਬਾਹਰ ਵੇਖਦੇ ਹਾਂ, ਇਹ ਜਿੰਨਾ ਮਰਜ਼ੀ ਚਾਨਣਾ ਹੁੰਦਾ ਫਿਰੇ, ਜਿੰਨਾ ਚਿਰ ਰੂਹਾਨੀਅਤ ਦੀ ਕਿਰਨ ਅੰਦਰ ਨਹੀਂ ਵਸਦੀ ਉਹਨਾਂ ਚਿਰ ਦਿਲ ਦੇ ਵਿੱਚ ਅੰਧਿਆਰਾ ਹੀ ਰਹਿੰਦਾ ਹੈ। ਮਨੁੱਖ ਨੇ ਇਸ ਹਨੇਰੇ ਨੂੰ ਦੂਰ ਕਰਨ ਵਾਸਤੇ, ਬਾਹਰ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਬੜੇ ਹੀ ਉਪਰਾਲੇ ਕੀਤੇ ਨੇ। ਮਿੱਟੀ ਦੇ ਤੇਲ ਦੇ ਦੀਵੇ ਤੋਂ ਗੱਲ ਚੱਲੀ, ਅੱਜ ਆ ਫਾਨੂਸ ਜਗਦੇ ਨੇ। ਮਨੁੱਖ ਨੇ ਆਪਣੇ ਗੱਡੀਆਂ ਮੋਟਰਾਂ ਦੇ ਮੂਹਰੇ ਰਾਤਾਂ ਨੂੰ ਸਫ਼ਰ ਕਰਨ ਵਾਸਤੇ ਵੀ ਰੌਸ਼ਨੀ ਦਾ ਪ੍ਰਬੰਧ ਕਰ ਲਿਆ ਏ, ਪਰ ਇਹ ਸਾਰੀ ਰੌਸ਼ਨੀ ਬਾਹਰ ਦੇ ਹਨੇਰੇ ਨੂੰ ਦੂਰ ਕਰਦੀ ਏ। ਸੋ ਬਾਹਰ ਦੇ ਹਨੇਰੇ ਨੂੰ ਦੂਰ ਕਰਨ ਦੇ ਉਪਰਾਲੇ ਤਾਂ ਮਨੁੱਖ ਨੇ ਬੜੇ ਕੀਤੇ, ਪਰ ਇਸ ਰੂਹਾਨੀਅਤ ਦੀ ਕਣੀ ਨੂੰ ਅੰਦਰ ਕਿਸੇ ਵਿਰਲੇ ਵਾਂਝੇ ਨੇ ਵਸਾਇਆ ਏ। ਗੁਰੂ ਪਿਆਰੇ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਾਤ ਲੋਕ ਦੀਆਂ ਜੀਵਾਂ ਤੇ ਬੜੀ ਵੱਡੀ ਬਖਸ਼ਿਸ਼ ਕੀਤੀ। ਸਿੱਖੀ ਤੋਂ ਪਹਿਲਾਂ ਮਨੁੱਖਤਾ ਇੰਨੀ ਭੁੱਲੀ ਹੋਈ ਸੀ ਕਿ ਮਨੁੱਖ ਨੇ ਮਨੁੱਖ ਦੀਆਂ ਤਾਂ ਵੰਡੀਆਂ ਪਾਈਆਂ ਪਾਈਆਂ, ਬੰਦਿਆਂ ਨੂੰ ਤਾਂ ਵੰਡਿਆ ਹੀ ਵੰਡਿਆ, ਅਨੇਕਾਂ ਜਾਤਾਂ ਦੇ ਵਿੱਚ, ਕਬੀਲਿਆਂ ਦੇ ਵਿੱਚ, ਪਤਾ ਨੀ ਕਿੰਨਿਆਂ ਕੁ ਹਿੱਸਿਆਂ ਦੇ ਵਿੱਚ ਮਨੁੱਖਤਾ ਨੂੰ ਤਾਂ ਵੰਡਿਆ ਹੀ ਵੰਡਿਆ। ਮਨੁੱਖ ਨੇ ਰੱਬ ਦੇ ਵੀ ਕਈ ਹਿੱਸੇ ਬਣਾ ਦਿੱਤੇ, ਰੱਬ ਨੂੰ ਵੀ ਕਈ ਹਿੱਸਿਆਂ ਵਿੱਚ ਵੰਡ ਲਿਆ, 33 ਕਰੋੜ ਹਿੱਸਿਆਂ ਵਿੱਚ ਰੱਬ ਨੂੰ ਵੰਡਿਆ ਗਿਆ। ਜਦੋਂ ਰੱਬ ਤੋਂ ਟੁੱਟ ਕੇ ਮਨੁੱਖ ਨੇ ਠੋਕਰਾਂ ਖਾਧੀਆਂ,
ਰੱਬ ਤੋਂ ਟੁੱਟ ਕੇ ਖੱਜਲ ਖੁਆਰੀ ਹੋਈ ਤਾਂ ਫਿਰ ਉਸੇ ਵਾਹਿਗੁਰੂ ਤੋਂ ਜਿਸ ਤੋਂ ਟੁੱਟੇ ਸਨ ਉਹਦੇ ਚਰਨਾਂ ਦੇ ਵਿੱਚ ਅਰਦਾਸਾਂ ਕੀਤੀਆਂ ਬੇਨਤੀਆਂ ਕੀਤੀਆਂ ਤਾਂ ਫਿਰ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆ ਕੇ ਮਨੁੱਖਤਾ ਨੂੰ ਸੋਝੀ ਦਿੱਤੀ ਔਰ ਦੁਨੀਆਂ ਦੇ ਲੋਕ ਐਵੇਂ ਭੁੱਲੇ ਨਾ ਫਿਰੋ ਤੁਸੀਂ ਰੱਬ ਦੀਆਂ ਵੀ ਵੰਡੀਆਂ ਪਾਈ ਬੈਠੇ ਹੋ ਰੱਬ ਸਿਰਫ ਤੇ ਸਿਰਫ ਇੱਕ ਹੈ ਇੱਕ ਓਅੰਕਾਰ ਰੱਬ ਇੱਕ ਹੈ ਸਤਨਾਮ ਉਹਦਾ ਨਾਮ ਸੱਚ ਹੈ ਕਰਤਾ ਪੁਰਖ ਉਹ ਸਭ ਕੁਝ ਦਾ ਕਰਤਾ ਹੈ ਨਿਰ ਭਾਉ ਉਹਨੂੰ ਕਿਸੇ ਦਾ ਵੀ ਭੈ ਨੀ ਕਿਸੇ ਦਾ ਡਰ ਨਹੀਂ ਤੇ ਜੇ ਕਿਸੇ ਦਾ ਡਰ ਨਹੀਂ ਤਾਂ ਉਹ ਕਿਸੇ ਨਾਲ ਵੈਰ ਵੀ ਨਹੀਂ ਕਰਦਾ ਨਿਰਵੈਰ ਅਕਾਲ ਮੂਰਤ ਉਹਦੀ ਕੋਈ ਵਿਸ਼ੇਸ਼ ਮੂਰਤ ਨਹੀਂ ਹੈ ਕਿ ਰੱਬ ਇਸ ਤਰ੍ਹਾਂ ਦਾ ਏ ਕੋਈ ਉਸ ਦੀ ਤਸਵੀਰ ਦੀ ਡੈਫੀਨੇਸ਼ਨ ਨਹੀਂ ਬਣਾ ਸਕਦਾ ਤਸਵੀਰ ਨਹੀਂ ਬਣਾ ਕੇ ਦੱਸ ਸਕਦਾ ਕਿ ਰੱਬ ਇਸ ਤਰ੍ਹਾਂ ਦਾ ਏ ਅਕਾਲ ਮੂਰਤ ਅਜੂਲੀ ਉਹ ਜੂਲਾ ਤੋਂ ਰਹਿਤ ਹੈ ਜੰਮਦਾ ਮਰਦਾ ਨਹੀਂ ਸਾਹਿਬ ਉਹਨੂੰ ਕਿਸੇ ਨੇ ਨਹੀਂ ਪੈਦਾ ਕੀਤਾ ਖੁਦ ਤੋਂ ਪ੍ਰਕਾਸ਼ ਹੈ ਤੇ ਗੁਰਪ੍ਰਸਾਦ ਐਸਾ ਰੱਬ ਜਿਹੜਾ ਏ ਉਹ ਗੁਰੂ ਦੀ ਕਿਰਪਾ ਦੁਆਰਾ ਮਿਲਦਾ ਏ ਜਪ ਆਦ ਸੱਚ ਉਹ ਸ਼ੁਰੂ ਤੋਂ ਹੀ ਸੱਚ ਹੈ ਜਦੋਂ ਕੁਝ ਵੀ ਨਹੀਂ ਸੀ ਉਦੋਂ ਵੀ ਸਿਰਫ ਤੇ ਸਿਰਫ ਅਕਾਲ ਪੁਰਖ ਸੀ ਵਾਹਿਗੁਰੂ ਸੀ ਆਦ ਸੱਚ ਜੁਗਾਦ ਸੱਚ ਜੁਗਾ ਜੁਗਾ ਤੋਂ ਸੱਚ ਹੈ ਭੀ ਸੱਚ ਹੁਣ ਵੀ ਸੱਚ ਹੈ ਨਾਨਕ ਹੋਸੀ ਭੀ ਸੱਚ ਉਹ ਹਮੇਸ਼ਾ ਅਗਾਂਹ ਤੋਂ ਵੀ ਸੱਚ ਹੀ ਰਹੇਗਾ ਸੁਗੁਰੂ ਪਿਆਰਿਓ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਡੈਫੀਨੇਸ਼ਨ ਦੱਸੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਏਡੇ ਬਖਸ਼ਿਸ਼ਾਂ ਦੇ ਘਰ ਨੇ ਕਿ ਜਿੱਥੇ ਜਿੱਥੇ ਵੀ ਕੋਈ ਦੁਖਿਆਰਾ ਉਹਨਾਂ ਨੂੰ ਨਜ਼ਰ ਆਇਆ ਮੇਰੇ ਪਾਤਸ਼ਾਹ ਜੀ ਆਪ ਚੱਲ ਕੇ ਉਹਦੇ ਤੱਕ ਪਹੁੰਚੇ ਨੇ ਦੁਨੀਆਂ ਦੀ ਫਿਤਰਤ ਰਹੀ ਹੈ ਜਿਸ ਕਿਸੇ ਨੂੰ ਵੀ ਕੋਈ ਦੁੱਖ ਹੋਵੇ ਤਕਲੀਫ ਹੋਵੇ ਕੋਈ ਮੁਸੀਬਤ ਹੋਵੇ ਉਹਦੀ ਨਿਵਰਤੀ ਵਾਸਤੇ ਮਨੁੱਖ ਆਪ ਚੱਲ ਕੇ ਜਾਂਦਾ ਏ ਚਾਹੇ ਉਹ ਕਿਸੇ ਵੈਦ ਕੋਲ ਜਾਵੇ ਹਕੀਮ ਕੋਲ ਜਾਵੇ ਕਿਸੇ ਸਿਆਣੇ ਕੋਲ ਜਾਵੇ ਜਿੱਥੋਂ ਵੀ ਉਹਨੂੰ ਆਸ ਵੱਜਦੀ ਏ ਕਿ ਮੇਰੇ ਦੁੱਖ ਦੀ ਨਿਵਰਤੀ ਹੋ ਜਾਵੇਗੀ ਬੰਦਾ ਆਪ ਉੱਥੇ ਚੱਲ ਕੇ ਜਾਂਦਾ ਏ ਪਰ ਵਾਹਦ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਐਸੀ ਸ਼ਖਸੀਅਤ ਨੇ ਜਿਹੜੇ ਜਦੋਂ ਕਿਸੇ ਦੁਖਿਆਰੇ ਨੂੰ ਵੇਖਦੇ ਨੇ ਤਾਂ ਉਸ ਦਾ ਦੁੱਖ ਦੂਰ ਕਰਨ ਵਾਸਤੇ ਆਪ ਉਹਦੇ ਕੋਲ ਚੱਲ ਕੇ ਗਏ ਉਸ ਦੁਖਿਆਰੇ ਨੂੰ ਆਪਣੇ ਕਾਲ ਦੇ ਨਾਲ ਲਾਇਆ ਗਲ ਨਾਲ ਲਾ ਕੇ ਉਹਨੂੰ ਪਿਆਰ ਦਿੱਤਾ ਉਹਦਾ ਚਾਹੇ ਸਰੀਰਕ ਰੋਗ ਸੀ ਚਾਹੇ ਮਾਨਸਿਕ ਰੋਗ ਸੀ ਮੇਰੇ ਪਾਤਸ਼ਾਹ ਜੀ ਨੇ ਉਸ ਦੇ ਹਰ ਤਰ੍ਹਾਂ ਦੇ ਰੋਗ ਨੂੰ ਕੱਟਿਆ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਲੜ ਲਾਇਆ ਗੁਰੂ ਪਿਆਰੇ ਇਸੇ ਤਰ੍ਹਾਂ ਹੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੇਖਿਆ ਏ ਕਿ ਰੋਹੇਲ ਖੰਡ ਖੇਤਰ ਦੇ ਵਿੱਚ ਬੜਾ ਜ਼ੁਲਮ ਹੋ ਰਿਹਾ ਏ ਬੰਦੇ ਬੰਦਿਆਂ ਨੂੰ ਵੇਚ ਰਹੇ ਨੇ ਮਨੁੱਖਤਾ ਜਿਹੜੀ ਏ ਇੰਨੀ ਕੁ ਜ਼ਿਆਦਾ ਮਨੁੱਖਤਾ ਤੇ ਹੀ ਜ਼ੁਲਮ ਕਰ ਰਹੀ ਏ ਜਿਹੜਾ ਅਕੈ ਤੇ ਅਸਹਿ ਏ ਲੋਕਾਂ ਨੂੰ ਵੇਚ ਕੇ ਲੋਕਾਂ ਨੂੰ ਗੁਲਾਮ ਬਣਾ ਕੇ ਲੋਕਾਂ ਦੇ ਕੋਲੋਂ ਉਹ ਕਾਰਜ ਕਰਵਾਏ ਜਾਂਦੇ ਨੇ ਜੋ ਪਸ਼ੂਆਂ ਦੇ ਵੀ ਕਰਨ ਦੇ ਲਾਇਕ ਨਹੀਂ ਹੁੰਦੇ ਸੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਤਰਸਾਇਆ ਏ ਰੁਖੇਲ ਖੰਡ ਦੀ ਧਰਤੀ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪਹੁੰਚੇ ਨੇ ਜਾ ਕੇ ਜਦੋਂ ਰਾਤ ਨੂੰ ਜੰਗਲ ਉਜਾੜ ਬੀਆਬਾਨ ਦੇ ਵਿੱਚ ਬੈਠੇ ਨੇ ਗੁਰੂ ਪਿਆਰਿਓ ਰਾਤ ਦਾ ਹਨੇਰਾ ਹੋ ਗਿਆ ਏ ਚੰਦਰਮਾ ਚਮਕਦਾ ਪਿਆ ਏ ਕੁੱਲ ਦੁਨੀਆ ਜਿਹੜੀ ਏ ਇਸ ਰਾਤ ਦੀ ਆਗੋਸ਼ ਦੇ ਵਿੱਚ ਆਰਾਮ ਕਰਨ ਲੱਗ ਪਈ ਹੈ ਦੁਨੀਆ ਆਪੋ ਆਪਣੇ ਤਰੀਕੇ ਦੇ ਨਾਲ ਕੋਈ ਸੁੱਤਾ ਏ ਚੋਰ ਆਪਣੀਆਂ ਚੋਰੀਆਂ ਵਿੱਚ ਲੱਗੇ ਹੋਏ ਨੇ ਧਰਮੀ ਲੋਕ ਚੌਂਕੜਾ ਲਗਾ ਕੇ ਰੱਬੀ ਪਿਆਰ ਵਿੱਚ ਰੱਤੇ ਜਿਹੜੇ ਚੌਂਕੜਾ ਲਗਾ ਕੇ ਨਾਮ ਜਪ ਰਹੇ ਨੇ ਤੇ ਇੱਧਰ ਦੀਨ ਦੁਨੀ ਦੇ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸ ਜਲਦੀ ਹੋਈ ਮਨੁੱਖਤਾ ਨੂੰ ਵੇਖਦੇ ਨੇ ਜ਼ੁਲਮ ਹੁੰਦੇ ਮੈਂ ਵੇਖਦੇ ਨੇ ਉਹ ਇਸੇ ਜ਼ੁਲਮ ਨੂੰ ਵੇਖਦੇ ਹੋਏ ਰੂਹਾਨੀ ਰੰਗ ਵਿੱਚ ਰੱਤੇ ਹੋਏ
ਸਮਾਧੀ ਲੀਨ ਲਏ ਲਾਗੇ ਭਾਈ ਮਰਦਾਨਾ ਜੀ ਸੁਣੇ ਨੇ ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਮਾਧੀ ਲੀਨ ਇਸ ਭਿੰਨੀ ਭਿੰਨੀ ਰਾਤ ਦੇ ਵਿਚ ਰੂਹਾਨੀ ਰੰਗ ਵਿਚ ਤੇ ਦੁਨੀਆਂ ਦੇ ਦੁੱਖਾਂ ਨੂੰ ਵੇਖਦੇ ਹੋਏ ਇੰਜ ਟਿਕਟ ਕੀ ਲਗਾ ਕੇ ਬੈਠੇ ਨੇ।

0: हलके हलके वग रहे सन पावर चलारे,
1: हलके हलके वग रहे सन पावर

ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪਿਆਰ ਦੀ ਮੂਰਤ ਦਇਆ ਦੇ ਘਰ ਗੁਰੂ ਪਿਆਰਿਓ ਦਇਆ ਕਰੁਣਾ ਪਿਆਰ ਜਿਹੜਾ ਏ ਵਡਭਾਗੀਆਂ ਦੇ ਹਿੱਸੇ ਆਉਂਦਾ ਏ ਪੱਥਰ ਪਾਣੀ ਵਿੱਚ ਭਾਵੇਂ ਸੈਂਕੜੇ ਹਜ਼ਾਰਾਂ ਸਾਲ ਪਿਆ ਰਵੇ ਉਹਦੇ ਅੰਦਰ ਪਾਣੀ ਨਹੀਂ ਸਮਾਉਂਦਾ ਜਿਹੜੇ ਪੱਥਰ ਹਿਰਦੇ ਹੁੰਦੇ ਨੇ ਉਹਨਾਂ ਤੇ ਕਿਸੇ ਦੇ ਦੁੱਖ ਦਾ ਕੋਈ ਅਸਰ ਨਹੀਂ ਹੁੰਦਾ ਜਿਹੜੇ ਦਇਆ ਵਾਲੇ ਦਿਲ ਹੁੰਦੇ ਨੇ ਉਹਨਾਂ ਨੂੰ ਹੀ ਦੂਸਰੇ ਦੇ ਦੁੱਖ ਨੂੰ ਮਹਿਸੂਸ ਕਰਨ ਦੀ ਜਿਹੜੀ ਏ ਉਹ ਤਾਕਤ ਵਾਹਿਗੁਰੂ ਜੀ ਬਖਸ਼ਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਮਖਲੂਕ ਦੇ ਪਿਤਾ ਨੇ ਜਦੋਂ ਘਰ ਦੇ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਜੀ ਕਿੰਨਾ ਕਿੰਨਾ ਚਿਰ ਸਮਾਧੀ ਲੀਨ ਹੋ ਕੇ ਸੜਦੀ ਮਨੁੱਖਤਾ ਨੂੰ ਵੇਖਦੇ ਨੇ ਤਾਂ ਮੇਰੇ ਪਾਤਸ਼ਾਹ ਜੀ ਉਦਾਸ ਹੋ ਜਾਂਦੇ ਨੇ ਕਿ ਇੰਨੇ ਮਨੁੱਖਤਾ ਤੇ ਭਾਂਬੜ ਬਣ ਰਹੇ ਨੇ ਇਹ ਦੁਨੀਆ ਦੇ ਵਿੱਚ ਜਬਰ ਜ਼ੁਲਮ ਦੇ ਪਾਪ ਨੇ ਜੋ ਭਾਂਬੜ ਮੱਚ ਰਹੇ ਨੇ ਇਸ ਅੱਗ ਨੂੰ ਬੁਝਾਉਣ ਵਾਸਤੇ ਕਿਸ ਪਾਸੇ ਤੋਂ ਸ਼ੁਰੂਆਤ ਕਰਿਆ ਉਹ ਤਾਂ ਇਸ ਅੱਗ ਨੂੰ ਬੁਝਾਉਣ ਵਾਸਤੇ ਗੰਭੀਰ ਹੋ ਕੇ ਰੂਹਾਨੀ ਰੰਗ ਦੇ ਵਿੱਚ ਸਮਾਧੀ ਲੀਨ ਹੁੰਦੇ ਨੇ ਪਰ ਮਾਤਾ ਪਿਤਾ ਜੀ ਸਮਝਦੇ ਨੇ ਕਿ ਸ਼ਾਇਦ ਸਾਡਾ ਬੱਚਾ ਬਿਮਾਰ

ਤੇ ਸ਼ਬਦ ਉਤਾਰਿਆ ਵੈਦ ਬੁਲਾਇਆ ਵੈਦਗੀ ਪੱਕੇ ਟਡੋਲੇ ਵਗ ਭੋਲਾ ਵੈਦ ਨਾ ਜਾਣਾਈ ਕਰਕ ਕਰੇ ਜਾਏ ਮਾਹ ਮੇਰੇ ਦਿਲ ਦੇ ਵਿੱਚ ਪੀੜ ਹੈ ਇਹ ਮੇਰੀਆਂ ਨਬਜ਼ਾਂ ਫੜ ਫੜ ਕੇ ਟੋਲ ਰਿਹਾ ਹੈ ਇਹਨੂੰ ਮੇਰੇ ਦਿਲ ਦੀ ਪੀੜ ਦਾ ਕੀ ਪਤਾ ਲੱਗੇਗਾ ਮਨੁੱਖਤਾ ਦੀ ਪੀੜ ਦਿਲ ਵਿੱਚ ਲੈ ਕੇ ਗੁਰੂ ਨਾਨਕ ਪਾਤਸ਼ਾਹ ਦੀ ਸਾਰੀ ਮਨੁੱਖਤਾ ਨੂੰ ਤਾਰਦੇ ਹੋਏ ਇਸ ਰੁਹੇਲ ਖੰਡ ਖੇਤਰ ਵਿੱਚ ਪਹੁੰਚੇ ਨੇ ਬੜਾ ਲੰਬਾ ਸਫ਼ਰ ਤੈਅ ਕਰਕੇ ਆਏ ਨੇ ਬਾਬਾ ਮਰਦਾਨਾ ਜੀ ਕਿੰਨਿਆਂ ਭਾਗਾਂ ਵਾਲੇ ਹੋਣਗੇ ਗੁਰੂ ਪਿਆਰਿਓ ਆਪਾਂ ਤਰਸਦੇ ਹਾਂ ਹਰ ਵਿਅਕਤੀ ਚਾਹੁੰਦਾ ਇੱਕ ਕਿਤੇ ਪਾਤਸ਼ਾਹ ਜੀ ਦੇ ਇੱਕ ਪਲ ਵਾਸਤੇ ਦੀਦਾਰ ਹੋ ਜਾਣ ਤੇ ਬਾਬਾ ਮਰਦਾਨਾ ਜੀ ਨੂੰ ਦਹਾਕਿਆਂ ਵਧੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਨਾਲ ਰੱਖਿਆ ਸਾਰੀਆਂ ਉਦਾਸੀਆਂ ਦੇ ਵਿੱਚ ਜਿੱਥੇ ਜਿੱਥੇ ਵੀ ਪਾਤਸ਼ਾਹ ਜੀ ਗਏ ਬਾਬਾ ਮਰਦਾਨਾ ਜੀ ਨੂੰ ਨਾਲ ਲੈ ਕੇ ਗਏ ਨੇ ਗੁਰੂ ਨਾਨਕ ਪਾਤਸ਼ਾਹ ਜੀ ਸਮਾਧੀ ਲੀਨ ਹੋ ਕੇ ਬੈਠ ਗਏ ਨੇ ਮਰਦਾਨਾ ਜੀ ਵੀ ਪਿਆਰ ਦੇ ਵਿੱਚ ਕਿੰਨਾ ਚਿਰ ਬੈਠੇ ਰਹੇ ਆਖਿਰ ਥੱਕਿਆ ਟੁੱਟਿਆ ਨੂੰ ਬਾਬਾ ਮਰਦਾਨਾ ਜੀ ਨੂੰ ਨੀਂਦ ਆ ਗਈ ਠੰਡੇ ਠੰਡੇ ਪਵਨ ਝੁਲਾਰੇ ਠੰਡੀ ਵਗਦੀ ਪੌਣ ਮਰਦਾਨਾ ਜੀ ਬਿਲਕੁਲ ਇੱਕ ਰੰਗ ਵਿੱਚ ਹੋ ਕੇ ਪੂਰਨ ਨੀਂਦ ਦੇ ਵਿੱਚ ਸੁੱਤੇ ਨੇ ਪਰ ਜਦੋਂ ਅੰਮ੍ਰਿਤ ਵੇਲਾ ਹੋਇਆ ਤਾਂ ਬਾਬਾ ਮਰਦਾਨਾ ਜੀ ਉੱਠ ਪਏ ਨੇ ਉੱਠ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਤੇ ਢਹਿ ਪਏ ਚਰਨ ਪਰਸੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਤੇ ਮਸਤਕ ਰੱਖਿਆ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ਾਂ ਕਰਦੇ ਸਿਰ ਤੇ ਹੱਥ ਧਰਦੇ ਬਖਸ਼ਿਸ਼ਾਂ ਨਾਲ ਨਿਵਾਜਦੇ ਪਰ ਆ ਅੱਜ ਕੀ ਹੋਇਆ ਏ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਦਾਨਾ ਜੀ ਨੂੰ ਚਰਨਾਂ ਤੋਂ ਉਠਾਇਆ ਏ ਕਹਿੰਦੇ ਮਰਦਾਨਿਆ ਜਾ ਅੱਜ ਵਿਛੜ ਜਾ ਹੈ ਹੱਦ ਹੋ ਗਈ ਪਾਤਸ਼ਾਹ ਆ ਕੀ ਆਖ ਦਿੱਤਾ ਏ ਹਾਂ ਮਰਦਾਨਿਆ ਅਸੀਂ ਜੋ ਕਿਹਾ ਏ ਤੂੰ ਠੀਕ ਸੁਣਿਆ ਏ ਜਾ ਸਾਡੇ ਤੋਂ ਵਿਛੜ ਜਾ ਪਾਤਸ਼ਾਹ ਜੀ ਤੁਸੀਂ ਮੇਰੀ ਜ਼ਿੰਦਗੀ ਹੋ ਤੁਸੀਂ ਮੇਰੇ ਸਾਹ ਹੋ ਤੁਸੀਂ ਮੇਰੇ ਪ੍ਰਾਣ ਹੋ ਮੈਂ ਸਾਹ ਤੋਂ ਬਗੈਰ ਜੀ ਕਿਵੇਂ ਸਕਦਾ ਹਾਂ ਤੁਹਾਡੇ ਤੋਂ ਬਿਨਾਂ ਮੇਰੀ ਜ਼ਿੰਦਗੀ ਸੰਭਵ ਨਹੀਂ ਪਾਤਸ਼ਾਹ ਜੀ ਕਿੱਧਰ ਰਹਾਂ ਮੈਂ ਤੁਹਾਡੇ ਤੋਂ ਬਿਨਾਂ ਜੀ ਨਹੀਂ ਸਕਦਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਿਛੜਨ ਵਾਸਤੇ ਆਖਿਆ ਏ ਮਰਦਾਨਾ ਜੀ ਗੜਗੜਾ ਉੱਠੇ ਨੇ ਜਿਵੇਂ ਅਜਲ ਚੇਤ ਸੀਨੇ ਵਿੱਚ ਕੋਈ ਤੀਰ ਵੱਜਿਆ ਹੋਵੇ ਸਤਿਗੁਰੂ ਜੀ ਦੇ ਇਹਨਾਂ ਬੋਲਾਂ ਨੇ ਘਾਇਲ ਕਰ ਦਿੱਤਾ ਏ ਤੇ ਗੁਰੂ ਪਿਆਰਿਓ ਵੈਰਾਗ ਦੇ ਵਿੱਚ ਪਿਆਰ ਦੇ ਵਿੱਚ ਬਾਬਾ ਮਰਦਾਨਾ ਜੀ ਹੈਰਾਨ ਹੋ ਕੇ ਕੁਝ ਬਚਨ ਇੰਜ ਕਰਦੇ ਨੇ।

ਲਾਪ ਜਿਹੜਾ ਹੈ ਭਾਗਾਂ ਨਾਲ ਹੁੰਦਾ ਹੈ ਤੇ ਮਿਲਿਆ ਹੋਇਆ ਦਾ ਵਿਛੜਨ ਨੂੰ ਦਿਲ ਕਿੱਥੇ ਕਰਦਾ ਹੈ। ਮਰਦਾਨਾ ਜੀ ਕਹਿੰਦੇ ਨੇ ਸਤਿਗੁਰੂ ਜੀ ਵਿਛੋੜੇ ਦਾ ਅਲਫਾਜ਼ ਮੇਤੋਂ ਸੁਣਿਆ ਨਹੀਂ ਜਾਂਦਾ, ਐਡਾ ਕਰੜਾ ਪਰਚਾ ਨਾ ਪਾਓ। ਮੈਂ ਕਰਜ਼ੂਗੀ ਜੀਵ ਹਾਂ ਪਾਤਸ਼ਾਹ ਜੀ, ਇਸ ਪਰਚੇ ਦੇ ਵਿੱਚ ਸ਼ਾਇਦ ਮੈਂ ਨਾ ਪਾਸ ਹੋ ਸਕਾਂ। ਪਾਤਸ਼ਾਹ ਕਹਿੰਦੇ ਨਹੀਂ ਮਰਦਾਨਿਆ, ਤੈਨੂੰ ਹਮੇਸ਼ਾ ਲਈ ਥੋੜੀ ਵਿਛੋੜਨ ਲੱਗੇ ਹਾਂ, ਜਦੋਂ ਸਮਾਂ ਆਇਆ ਕਰਤਾਰ ਨੇ ਚਾਹਿਆ ਮਿਲ ਪਵੇਗਾ। ਇੰਜ ਸਤਿਗੁਰੂ ਜੀ ਦਾ ਸਤ ਕਰਤਾਰ ਆਖ ਕੇ, ਸਤ ਬਚਨ ਆਖ ਕੇ ਹੁਕਮ ਮਨਾਇਆ ਤੇ ਬਾਬਾ ਮਰਦਾਨਾ ਜੀ ਉੱਥੋਂ ਤੁਰ ਪਏ ਨੇ। ਹੁਣ ਅਗਾਂਹ ਇਹ ਇਤਿਹਾਸ ਕਿਵੇਂ ਚੱਲਦਾ ਆਪ ਜੀ ਦੇ ਨਾਲ ਕੱਲ ਨੂੰ ਲੜੀ ਜੋੜਾਂਗੇ। ਸੁਗਰੂ ਪਿਆਰਿਓ, ਇੰਨੀਆਂ ਕੁ ਬੇਨਤੀਆਂ ਦੇ ਨਾਲ ਖਿਮਾ ਦੇ ਜਾਚਕ ਹਾਂ, ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਆਪ ਜੀ ਨੇ ਜੋ ਇਤਿਹਾਸ ਦਾ ਮਾਣ ਕੀਤਾ, ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਲਾ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ। ਤੁਹਾਡੇ ਚਰਨਾਂ ਦੀ ਸੇਵਾ ਕਰ ਰਿਹਾ ਸੀ ਜਥਾ ਢਾਡੀ ਭਾਈ ਕੁਲਦੀਪ ਸਿੰਘ ਜੀ ਕੋਮਲ, ਨਵਾਂ ਪਿੰਡ ਦੋਨੇਵਾਲ, ਸੁਰੰਗੀ ਮਾਸਟਰ ਭਾਈ ਸੀਤਲ ਸਿੰਘ ਸੀਤਲ, ਪਿੰਡ ਠੱਠਾ ਟਿਬਾਜਲਾ ਕਪੂਰਥਲਾ, ਭਾਈ ਪਲਵਿੰਦਰ ਸਿੰਘ ਪ੍ਰੇਮੀ, ਪਿੰਡ ਲੋਹਾਰਾ ਜ਼ਿਲ੍ਹਾ ਲੁਧਿਆਣਾ, ਤੇ ਦਾਸ ਅਮਰਜੀਤ ਸਿੰਘ ਜੌਹਲ ਵਿਧੀਪੁਰੀਆ, ਜਿਹਨੂੰ ਤੁਸੀਂ 1992 ਦੇ ਵਿੱਚ ਸਤਿਗੁਰੂ ਜੀ ਨੇ ਦਾਸ ਦੇ ਕੋਲੋਂ ਗੀਤ ਲਿਖਵਾਇਆ ਸੀ, ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ, ਜਿਹੜਾ ਹੰਸ ਰਾਜ ਹੰਸ ਨੇ ਗਾਇਆ ਸੀ, ਤੇ ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ, ਤੇ ਕੁਝ ਪੰਜਾਬੀ ਫਿਲਮਾਂ ਸਤਿਗੁਰੂ ਜੀ ਨੇ ਦਾਸ ਦੇ ਕੋਲੋਂ ਲਿਖਵਾ ਕੇ ਬਣਵਾਈਆਂ ਨੇ। ਸੋ ਇੰਨੀਆਂ ਕੁ ਬੇਨਤੀਆਂ ਦੇ ਨਾਲ ਅਸੀਂ ਖਿਮਾ ਦੇ ਜਾਚਕ ਹਾਂ, ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਇੱਕ ਵਾਰੀ ਫੇਰ ਮਸ਼ਕੂਰ ਹਾਂ, ਸਾਰੀ ਕਮੇਟੀ ਦਾ ਧੰਨਵਾਦ ਹੈ। ਆਓ ਆਪਾਂ ਸਲੋਕ ਰਲ ਕੇ ਪੜ੍ਹੀਏ ਤੇ ਫਿਰ ਅਰਦਾਸਾਂ ਕੀਤਾ ਜਾਵੇਗਾ ਜੀ। ਆਓ ਗੁਰੂ ਪਿਆਰਿਓ।

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਾਹਿਬਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਕਾਰਨੋਨ ਦਿਆਵੇ ਧਾਏ ਸਭ ਥਾਈ ਹੋਏ ਸਹ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹ ਦਸਮ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਦੇਗ ਬਾਏ ਦੇਖ ਕੇ ਨਿਠ ਕੀਤਾ ਤਿੰਨਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਿੰਘ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਿਹਾ ਨੇ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਾ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਇਆ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਤ ਹਰ ਸ਼ਰਿਆ ਦੇਖਦੇ ਫਤਿਹ ਬਿਰਦ ਕੀ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕਿਆ ਝੰਡੇ ਮੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾਰਾ ਕਾਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਤ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਮਾਣਿਓ ਕਿ ਮਾਨ ਤਾਣਿਓ ਕਿ ਤਾਰ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੋਏ ਕਰ ਜੋੜ ਕਰੂ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਣਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀ ਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਤੁਹਾਡੀ ਜਥੇ ਰਾਹੀਂ ਮਹਾਰਾਜ ਜੀ ਗੁਰੂ ਜਸ ਵਾਰਾ ਗਾਇਨ ਕੀਤੀਆਂ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਗੁਰ ਇਤਿਹਾਸ ਸਰਵਣ ਕਰਵਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਅਦ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਇਆ ਸੰਗਤਾਂ ਦੇ ਹਿਰਦਿਆਂ ਤੋਂ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀਓ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਪਿੱਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਾ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵੇ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਅਵਦਾਰ ਘਰ ਦੇ ਸੇਵ ਬੀਬੀ ਪੂਨਮ ਸਿੱਧੂ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $100 ਮਾਇਆ ਭੇਟਾ ਕਰਦਿਆਂ ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਦੇ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਭਾਈ ਕੋਨਾਰਕ ਗਿੱਲ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ ਬੇਅੰਤ ਮੈਂ ਭੇਟਾ ਕਰਦਿਆਂ ਕਿਰਪਾ ਕਰਨੀ ਸਿਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜਿਸ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅੱਗੇ

ਮਿਲਪੋ ਚਾਹੇ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿ ਨਾਮ ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ।

ਸੋਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੁਧੇ ਅੱਗੇ ਅਰਦਾਸ ਮਾਰੀ ਜਿਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ। ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਤੋਂ ਬਜਾਏ ਤੇਗ ਬਹਾਦਰ ਸਿਮਰਿਆ ਕਰਨਾਉਣੇ ਦਾ ਆਵੇ ਤਾਂ ਆਏ ਸਭ ਥਾਂ ਹੋਣਾ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਂ ਹੋਣਾ ਸਹਾਇ ਦਸਾਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਕਾ ਧਿਆਨ ਧਰਕੇ ਬੋਲਾਂ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਲੱਖ ਲੱਖ ਧੰਨਵਾਦ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜੀਆਂ ਨੇ ਆਪਣੇ ਪਵਿੱਤਰ ਪਾਵਨ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ ਕੇ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਹੈ। ਇਸ ਵੇਲੇ ਆਪ ਜੀਆਂ ਕੇ ਹਜ਼ੂਰ ਕੀਰਤਨ ਸੁਹੇਲੇ ਸਾਹਿਬ ਜੀ ਕੇ ਪਾਠ ਹੋਏ ਸੁਖਾਸਨ ਦੀ ਸੇਵਾ ਹੋਈ ਬਾਣੀ ਦਾ ਪਾਠ ਕਰਦਿਆਂ ਸੁਖਾਸਨ ਦੀ ਸੇਵਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਬਖਸ਼ ਲਓ। ਅੱਗੋਂ ਵਾਸਤੇ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਸ਼ੁੱਧ ਸੇਵਾ ਕਰਨ ਦੀ ਮਤ ਬਖਸ਼ਣੀ। ਆਪ ਜੀਆਂ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ ਰਾਤਰੀ ਆਈ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਣਾ। ਇਸ ਵੇਲੇ ਆਪ ਜੀ ਦੇ ਪਾਵਨ ਸੁਖਾਸਨ ਸਾਹਿਬ ਤਿਆਰ ਹਨ। ਆਪ ਜੀ ਆਪਣੇ ਆਸਣ ਤੇ ਵਿਸਰਾਮ ਕਰੋ। ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ। ਅਖਰਵਾਦ ਘਾਟ ਪੜਿਆ ਪੁੱਛ ਮਾਫ਼ ਕਰਨਾ। ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਸੰਤ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਾਵੇ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਚੌਥਾ। ਜਿੱਥੈ ਹਰ ਆਰਾਧੀਐ ਤਿੱਥੈ ਹਰ ਮਿੱਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ, ਹੋਰਤ ਬਿਧ ਲਿਆ ਨ ਜਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਕਿਰਪਾਲੂ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਮਿਹਰਾਮਤ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਗੁਰਦੇਵ ਸਤਿਗੁਰੂ ਜੀ ਨੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ, ਪਾਵਨ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ। ਅੱਜ ਦੇ ਸ੍ਰੀ ਮੁਖ ਵਾਕ ਸੂਹੀ ਰਾਗ ਵਿੱਚੋਂ ਧੰਨ ਗੁਰੂ ਰਾਮਦਾਸ ਸਤਿਗੁਰੂ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਗਏ ਪਾਵਨ ਅੰਗ 733 ਅਤੇ 34 ਉੱਪਰ ਸੁਭਾਏਮਾਨ ਹਨ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਨੇ ਅੱਜ ਦੇ ਦਰਗਾਹੀ ਰੱਬੀ ਫੁਰਮਾਨ ਅੰਦਰ ਇਹੀ ਬਖਸ਼ਿਸ਼, ਇਹੀ ਮਿਹਰਾਮਤ ਕੀਤੀ ਹੈ ਕਿ ਹੇ ਭਾਈ, ਹਰੀ ਨਾਮ ਰੂਪੀ ਜੋ ਧਨ ਹੈ, ਜੋ ਪੂੰਜੀ ਹੈ, ਉਹੀ ਅਸਲ ਹੈ, ਉਹੀ ਖਰੀ ਹੈ। ਉਹ ਨਾਮ ਰੂਪੀ ਧਨ ਹੈ ਜੋ ਗੁਰੂ ਕਿਰਪਾ ਨਾਲ, ਗੁਰੂ ਬਖਸ਼ਿਸ਼ ਨਾਲ ਹਿਰਦੇ ਰੂਪੀ ਕੋਠੜੀ ਦੇ ਵਿੱਚ ਵਸਦਾ ਹੈ, ਅਤੇ ਇਸ ਧਨ ਨੂੰ ਨਾ ਕੋਈ ਉਚੱਕਾ, ਨਾ ਕੋਈ ਚੋਰ, ਨਾ ਕੋਈ ਜਮਦੂਤ ਚੁਰਾ ਸਕਦਾ ਹੈ, ਲੁੱਟ ਸਕਦਾ ਹੈ। ਇਸ ਲਈ ਧਨ ਹੈ ਜੋ ਹਲਤ ਪਲਤ ਵਿੱਚ ਸਹਾਈ ਹੁੰਦਾ ਹੈ। ਸਾਕਤ ਲੋਕ ਵਿਖਿਆ ਰੂਪੀ ਧਨ ਖੱਟਦੇ ਹਨ, ਖੁਆਰ ਹੁੰਦੇ ਹਨ, ਦੁਖੀ ਹੁੰਦੇ ਹਨ, ਉਹ ਲੋਕ ਪਰਲੋਕ ਵਿੱਚ ਦੁੱਖ ਦਿੰਦਾ ਹੈ, ਪਰ ਨਾਮ ਰੂਪੀ ਧਨ ਉਹ ਲੋਕ ਪਰਲੋਕ ਵਿੱਚ ਨਾਲ ਜਾਂਦਾ ਹੈ, ਸਦਾ ਰਹਿੰਦਾ ਹੈ, ਉਸ ਨੂੰ ਪਾਣੀ ਅਗਨ ਡੋਬ ਸਾੜ ਨਹੀਂ ਸਕਦੇ। ਸੋ ਐਸਾ ਧਨ ਗੁਰੂ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਇਹ ਪਾਵਨ ਉਪਦੇਸ਼ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਗੁਰੂ ਕਿਰਪਾ ਕਰੇ ਸਭਨਾਂ ਨੂੰ, ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਸਤਿਗੁਰੂ ਜੀ ਦਰ ਪ੍ਰਵਾਨ ਕਰਨ। ਆਓ ਪਿਆਰ ਸਹਿਤ ਹੁਣ ਸਤਿਗੁਰਾਂ ਦੀ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਗਾਉੜੀ

ਸਿਆਣਪ ਜਮਕਾ ਭਉ ਵਿਆਪੈ ਅਨਿਕ ਜਤਨ ਕਰ ਤ੍ਰਿਸ਼ਨਾ ਤ੍ਰਾਪੈ ਭੇਖ ਅਨੇਕ ਅਗਨੀ ਬੁੱਝੈ ਕੋਟ ਪਾਵ ਦਰਗੈ ਨਹੀਂ ਸਿੱਜੈ ਛੂਟ ਸੁਨਾਹੀ ਉਪਿਆਲ ਮੋਹਿ ਵਿਆਪੈ ਮਾਇਆ ਜਾਲ ਅਵਰ ਕਰਤੂ ਸਗਲੀ ਜਮਡਾਨੈ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਰਿਤੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾ ਸੰਗੇ ਹੋਮੈ ਚੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾਕਾ ਮਿਟੈ ਅਭਿਮਾਨ ਆਪਸ ਕਉ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ ਜਾਕਾ ਮਨੁ ਸਗਲ ਕਿਰੀਨਾ ਹਰ ਹਰ ਨਾਮ ਜਿਨ ਘਟ ਘਟ ਚੀਨਾ ਮਨੇ ਆਪਣੇ ਤੇ ਬੁਰਾ ਮਿਟਾਨਾ ਭੇਖੈ ਸਗਲ ਸਿਰ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਪੁੰਨਿ ਲਿਪਾ ਨਿਰਧਨ ਕੋ ਤਨ ਤੇਰੋ ਨਾਉ ਨਿਥਾ ਵੇਖੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗਾ ਪ੍ਰਭਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਹੈ ਸ੍ਰਿਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਹਰ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਰਸਨ ਬਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੀ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਏਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸਤਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾ ਸਵਾਰ ਸੀ ਗਾਰਿਆ ਗਰਭਗਨ ਮੈਂ ਜਿਨੇ ਉਬਾਰਿਆ ਬਾਰ ਵਿਵਸਥਾ ਤੁਜੈ ਪਿਆਰੈ ਦੂਧ ਭਰ ਜੋ ਬਿਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੁਝੇ ਬਖਸ਼ ਲੇ ਹੋ ਤੂੰ ਨਾਨਕ ਸੀਜੈ ਜੇ ਪ੍ਰਸਾਦ ਧਾਰੂ ਪਰ ਸੁਖ ਵਸੈ ਸੁਤ ਭਰਾਤ ਮੀਤ ਬਣਥਾ ਸੰਘਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਕਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨੇ ਤਰਸ ਨਾ ਤਿਸੈ ਤਿਆਗਵਰ ਸੰਗਰਚਨਾ ਐਸੇ ਦੋਖ ਮੁੜੰਦ ਵਿਆਪੇ ਨਾਨਕ ਕਾਢ ਲਿਓ ਪ੍ਰਵਿਆਪੇ ਆਦਿ ਅੰਤ ਜੋ ਰੱਖਣਹਾਰ ਤਿਸ ਚੋਂ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਤ ਪਾਵੈ ਤਾ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਸਦਾ ਹਜੂਰੇ ਤਾ ਕੁਵੰਦਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗੈ ਮਾਂ ਤਿਸੈ ਵਿਸਾਰੈ ਮੁਗਧ ਜਾਣ ਸਦਾ ਸਦੈਵ ਭੁੱਲਣਹਾਰ ਨਾਨਕ ਰੱਖਣਹਾਰ ਅਪਾਰ ਰਤਨ ਤਿਆ ਕਵਡੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਾਨੈ ਜੋ ਹੋਵਣ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਰ ਲੇਪ ਉਤਾਰੈ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਧ ਗੁਮੈ ਪਤ ਵਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਰ ਭੇਖ ਅੰਤਰ ਮਲਵਾਇਆ ਛਿਪਸ ਨਾਇ ਕਿਛ ਕਰੈ ਛੁਪਾਇਆ ਬਾਰ ਗਿਆਨ ਧਿਆਨ ਸੁਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਰ ਤਨ ਸੁਆਹ ਗਲ ਪਾਤਰ ਕੈਸੇ ਤਰੈ ਥਾ ਜਾ ਕੇ ਅੰਤਰ ਵਸੈ ਪ੍ਰਵਿਆਪ ਨਾਨਕ ਤੇਜਨ ਸਹਿ ਸਮਾਤ ਸੁਨੰਦਾ ਕੈਸੇ ਮਾਰਗ ਪਾਵੈ ਕਰ ਗੈਲੇ ਹੋੜ ਨਿਭਾਵੈ ਕਾ ਬੁਝਾਰਤ ਬੂਝੈ ਡੂਰਾ ਨਿਸ ਕਹੀਐ ਤੂੰ ਸਮਝੈ ਭੂਰਾ ਕਾ ਵਿਸ਼ਨ ਪਦ ਗਾਵੈ ਗੁੰਗ ਚਿਤਨ ਕਰੈ ਤਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆਵੈ ਨ ਚੀਤ ਜੋ ਬਹਿਰਾਈ ਤਾ ਸਿਉ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਬਸੈ ਅਣਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹੋ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ

ਬਹੁਤ ਰਵਿਆ ਰੂਪ ਰੰਗ, ਭਾਈ ਪ੍ਰਗਾ ਸਾਧ ਕੈ ਸੰਗ, ਰਚ ਰਚਨਾ ਆਪਣੀ ਕਲ ਧਾਰੀ, ਅਨਿਕ ਬਾਰ ਨਾਨਕ ਬਲਿਹਾਰੀ। ਸਲੋਕ

ਨਾਨਕ ਇਹੋ ਧਨ ਸਾਰ ਉਸਤਪਦੀ ਸੰਤ ਜਨਾ ਮਿਲ ਕਰਹੁ ਵਿਚਾਰ ਏਕ ਸਿਮਰ ਨਾਮ ਆਧਾਰ ਅਵਰੁ ਪਾਵ ਸਮੀਤ ਵਿਸਾਰਹੁ ਚਰਨ ਕਮਲ ਰਿਧ ਮੈਂ ਉਰ ਧਾਰਹੁ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੁ ਨਾਮ ਹਰਵਤ ਯੋ ਧਨ ਸੰਚਹੁ ਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕਾ ਸੁਰਾਖੋ ਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਠ ਉਠ ਧਾਵਹਿ ਸੋ ਧਨ ਹਰ ਸੇਵਾ ਤੇ ਪਾਵਹਿ ਜਿਸ ਸੁਖ ਕਉ ਨਿਤ ਬਾਚੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨਿਕ ਉਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪਰਵਾਨ ਮਨ ਪ੍ਰਬੋਧੋ ਹਰ ਕਹਿ ਨਾਏ ਤਾ ਜਿਸ ਧਾਵਤਾ ਬੈਠਾਏ ਤਾ ਕੋ ਬਿਘਨ ਨਾ ਲਾਗੈ ਕੋਏ ਜਾ ਕਹਿ ਹਿਰਦੈ ਵਸੈ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ ਭਉ ਬਿਨ ਸਹਿ ਪੂਰਨ ਹੋਇਆ ਭਗਤ ਪਾਇਆ ਤੁਮ ਪ੍ਰਗਾਸ ਤਿਤ ਘਰ ਜਾਏ ਵਸੈ ਅਵਿਨਾਸੀ ਕਉ ਨਾਨਕ ਘਾਟੀ ਜੰਪਾਸੀ ਤਤ ਵਿਚਾਰ ਕਹਿ ਜਿਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾਗਮਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਿਕ ਪਾਵਨਾ ਛੁਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬਾਂਚਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਤਨਾ ਤੂੰ ਕਿਆ ਲਪਟਾਵਹਿ ਮੂਰਖ ਮਨਾ ਸੁਤਮੀਤ ਕੁਟੰਬਰ ਬਣਤਾ ਇਨ ਤੇ ਕਹੋ ਤੁਮ ਕਵਨ ਸੁਨਾਤਾ ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਸਵਾਰੀ ਝੂਠਾ ਡੰਪ ਝੂਠ ਪਾਸਾਰੀ ਜਿਨ ਦੀਏ ਤਿਸ ਬੁੱਝੈ ਨਾ ਬਿਗਾਨਾ ਨਾ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤੂ ਲੇਹ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਕ ਜਾਏ ਆਪ ਜਪੂ ਅਵਰਾ ਨਾਮ ਜਪਾਵੋ ਸੁਣਤ ਕੈਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਓ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸੁਜਾਏ ਹੋਮੈ ਬਿਖ ਫੈਲ ਕੋਈ ਅਚਿੰਤ ਵਸੈ ਸੁਖ ਨਾਲ ਸਾਸ ਗਰਾ ਸਰਨਾਮ ਸੰਭਾਲ ਛਾੜ ਸਿਆਨਵ ਸਗਲੀ ਮਨਾ ਸਾਧ ਸੰਗ ਪਾਵੈ ਸੱਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਈਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆਪ ਪੂਰਨ ਪੂਰਿਓ ਪ੍ਰਵਿਆਪ ਅਨਿਕ ਵਿਸਥਾਰ ਏਕ ਤੇ ਭਏ ਏਕ ਅਰਾਧ ਪ੍ਰਾਚਿਤ ਗਏ ਮੰਤਰ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰ

ਪ੍ਰਭਦੀ ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੇਵਹੁ ਹਰਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮਿਰ ਸਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾ ਸਾ ਪ੍ਰਭ ਤੁ ਮੈਂ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੂ ਪ੍ਰਭ ਕੀ ਨਿਤ ਨੀਤ ਏਕੋ ਟੇਕੋ ਆਧਾਰ ਨਾਨਕ ਮੰਗੈ ਨਾਮ ਪ੍ਰਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਇ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਾਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸਰਨਾਨ ਸਭ ਤਿਆਗ ਅੰਤਰ ਪ੍ਰਗਾਸ ਅੰਦਿਨ ਨਿਵਲਾਗ ਬੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰੱਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕਿਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਰਨ ਦੁਖ ਭ੍ਰਮ ਗਇਆ।

ਨਾਨਕ ਭਗਤੀ ਨਾਮ ਸਮਾਏ। ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ, ਸੋ ਕਿਉਂ ਬਿਸਰੈ ਜੇ ਕੀ ਆ ਜਾਣੈ, ਸੋ ਕਿਉਂ ਬਿਸਰੈ ਜਿਨ ਸਭ ਕਿਛੁ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ, ਸੋ ਕਿਉਂ ਬਿਸਰੈ ਜੇ ਵਿਖਤੇ ਕਾਢੈ, ਜਨਮ ਜਨਮ ਕਾ ਟੂਟਾ ਕਾਢੈ, ਗੁਰਪੂਰੈ ਤਤੇ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ।

ਸਿਮਰ ਸਿਮਰ ਸੁਖ ਪਾਵਹੁ, ਆਪ ਜਪਹੁ ਅਵਰਹਿ ਨਾਮ ਜਪਾਵਹੁ। ਭਗਤ ਭਾਏ ਤਰੀਐ ਸੰਸਾਰੁ, ਬਿਨ ਭਗਤੀ ਤਨ ਹੋਸੀ ਚਾਰੁ। ਸਰਬ ਕਲਿਆਣ ਸੂਖ ਨਿਧ ਨਾਮ, ਬੂਢਤ ਜਾਤ ਪਾਏ ਬਿਸਰਾਮ। ਸਗਲ ਦੁਖ ਕਾਹੂ ਵਤਨਾਸੁ, ਨਾਨਕ ਨਾਮ ਜਪਹੁ ਗੁਣਤਾਸੁ। ਉਪਜੀ ਪ੍ਰੀਤ ਪ੍ਰੇਮ ਰਸ ਚਾਉ, ਮੰਤਨ ਅੰਤਰ ਇਹੀ ਸੁਆਉ। ਨੇਤਰ ਉਪੇਖ ਦਰ ਸੁਖ ਹੋਏ, ਮਨ ਬਿਕਸੈ ਸਾਧ ਚਰਨ ਧੋਏ। ਭਗਤ ਜਨਾ ਕੈ ਮੰਤਨ ਰੰਗ, ਬਿਰਲਾ ਕੋ ਪਾਵੈ ਸੰਗ। ਏਕ ਬਸਤ ਦੀ ਜੈ ਕਰ ਮਯਾ, ਗੁਰ ਪ੍ਰਸਾਦ ਨਾਮ ਜਪ ਲਇਆ। ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ। ਪ੍ਰਭ ਬਖਸੰਦ ਦੀਨ ਦਇਆਲ, ਭਗਤ ਵਛਲ ਸਦਾ ਕਿਰਪਾਲ। ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ। ਆਦਿ ਗੁਰ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ। ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਏ ਲਾਵੈ ਮਨ ਹੀਤ। ਹਮ ਨਿਰਗੁਣ ਯਾਰ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਸਰਬ ਬੈਕੁੰਠ ਮੁਕਤ ਮੁਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ। ਅਨਿਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਹਾਈ। ਬੋ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਭਲੀ ਸੁ ਕਰਨੀ ਸੋਭਾ ਧਨਵੰਤ, ਹਿਰਦੈ ਬਸੇ ਪੂਰਨ ਗੁਰਮੰਤ। ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ। ਸਲੋਕ

ਜਿਸ ਭਾਵੈ ਤਿਸ ਆਪਣ ਨਾ ਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ। ਪੇਸ਼ ਮਾਰਥਾ ਗੰਤੇ ਅਤੁਲੈ,

ਨਾਨਕ ਇੱਕ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰੋਸ਼ਟਪਦੀ ਆਪ ਕਥੈ ਆਪ ਸੁਣਨੇ ਹਾਰ ਆਪਹਿ ਕਾ ਵਿਸਥਾਰ ਜਾ ਤਿਸ ਭਾਵੈ ਤਾ ਸ੍ਰਿਸ਼ਟ ਉਪਾਏ ਆਪਣੇ ਭਾਣੇ ਲੈ ਸੁਮਾਏ ਤੁਮ ਤੇ ਭਿੰਨ ਨਹੀਂ ਕਿਚ ਹੋਏ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭਤਾ ਕੈ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੈ ਤਿਸ ਕੋਏ ਨਾ ਮਾਰੈ ਸੋ ਮੂਆ ਜਿਸ ਮਨੋ ਬਿਸਾਰੈ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰਹੇ ਦਿਆਲ ਸਭ ਉਪਰ ਉਵਤ ਕਿਰਪਾਲ ਆਪਣੇ ਕਰਤਵ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ ਪ੍ਰਤਪਾਲੈ ਜੀ ਇਨ ਬਹੁ ਭਾਤ ਜੋ ਜੋ ਰਚਿਓ ਸੋ ਤਿਸੈ ਧਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰੇਕ ਕੈ ਨਾਏ ਤਿਸ ਕੀ ਆਸ ਨ ਬਿਰਥੀ ਜਾਏ ਸੇਵਕ ਕਉ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ ਇਸਤੇ ਉੱਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਇ ਨਿਰਵੈਰ ਅਨ ਦਿਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਬਚਨਰ ਕੇ ਗੁਣ ਗਾਓ ਪ੍ਰਾਂਤਰਨ ਕਾ ਇਹ ਸੁਆਉ ਆਠ ਪਹਿਰ ਪ੍ਰਭੇਖੋ ਹਨੇਰਾ ਮਿਟੈ ਗਿਆਨ ਬਿਨਸੈ ਅੰਧੇਰਾ ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਲਤ ਪਲਤ ਦੁਇ ਲਿਹੁ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤਿਸ ਸਾਚ ਪੁਰੀਖਿਆ ਮਨ ਤਨ ਨਾਮ ਜਪੋ ਲਿਵ ਲਾਏ ਦੁਖ ਦਰਦ ਮਨ ਤੇ ਪਹੁ ਜਾਏ ਸਚ ਵਾਪਾਰ ਕਰਹੋ ਵਾਪਾਰੀ ਦਰਗਹਿ ਨਿਬਹਿ ਖੇਪ ਤੁਮਾਰੀ ਇੱਕਾ ਟੇਕ ਰੱਖੋ ਮਨ ਮਾਹੇ ਨਾਨਕ ਬਾਹੁਰ ਨਾ ਆਵਹਿ ਜਾਏ ਤਿਸਤੇ ਦੂਰ ਕਹਾ ਕੋ ਜਾਏ ਉਭਰੈ ਰੱਖਣ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕਉ ਕੋਏ ਨ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ

ਤਿਸ ਤੇ ਭਿੰਨ ਨਹੀਂ ਕੋਠਾਉ। ਗੁਰਪ੍ਰਸਾਦ ਨਾਨਕ ਸੁਖ ਪਾਉ। ਵੇਦ ਪ੍ਰਾਨ ਸਿਮਰਤ ਮਹਿ ਦੇਖ, ਸਸੀਅਰ ਸੂਰ ਨਖੇਤਰ ਮਹਿਕ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋ ਨ ਕਬ ਹੂੰ ਡੋਲੈ। ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣ ਹੈ ਅਮੋਲ।

ਵਿਸਾਸ ਨਾਨਕ ਤਿੰਨ ਮਹਿ ਇਹੋ ਵਿਸਾਸ ਸੰਤ ਜਨਾ ਕਾ ਭੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ।

ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਹਿ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਹਿਰਤਨ ਸੁਣਤ ਕਮਾਵਤ ਹੋ ਤੂ ਧਾਰੁ ਆਪ ਤਰੈ ਲੋਕਹਿ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਅਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭਾਪ ਮਿਲਾਏ ਮਿਟ ਗਏ ਵੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭਹੀ ਖੇਪ ਹਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਸਥਾਨ ਬਹੁਰ ਨ ਹੋਵੈ ਆਵਣ ਜਾਣੂ ਹਰ ਧਨ ਖਾੜ ਚੱਲਿਆ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਵੇਤਾ ਸਮਦਰ ਸੀ ਏਕ ਦ੍ਰਿਸ਼ਟੇਤਾ ਇਹ ਫਲ ਦਿਸ ਛਨ ਕੈ ਮੁਖ ਭਨੀ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਵਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਂ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਪਾਈ ਸਾਧ ਸਰ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਰਲਭ ਦੇ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤਾ ਕੀ ਬਾਨੀ ਏਕ ਨਾਮ ਮਨ ਮਾਹੀ ਸੁਮਾਨੀ ਦੁਖ ਰੂਪ ਬਿਨਸੇ ਪੈ ਭਰਮ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ, ਨਿਰਭਾਉ ਨਿਰਵੈਰ, ਅਕਾਲ ਮੂਰਤ।

ਨਾਨਕ ਹੋਸੀ ਵੀ ਸੱਚ। ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਚੁੱਪਾ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ, ਭੁੱਖਿਆ ਭੁੱਖ ਨਾ ਉਤਰੇ ਜੇ ਬੰਨਾ ਪੂਰੀ ਆਪਾਰ, ਸਹ ਸਿਆਣਪਾ ਲੱਖ ਹੋਹੈ ਤਾਂ ਇੱਕ ਨਾ ਚੱਲਾ ਨਾਲ, ਕਿਵ ਸੁਚਿਆਰਾ ਹੋਈਆ ਕਿਵ ਕੂੜਾ ਸੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੇ ਹੋਵਣ ਆਕਾਰ ਹੁਕਮ ਨ ਕਹਿਆ ਜਾਈ, ਹੁਕਮੇ ਹੋਵਣ ਜੀ ਹੁਕਮ ਮਿਲੈ ਵਡਿਆਈ, ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਈਆ, ਇੱਕ ਨਾ ਹੁਕਮੇ ਬਖਸ਼ੇਸ ਇੱਕ ਹੁਕਮੇ ਸਦਾ ਪਵਾਈਆ, ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ, ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਸ ਜਾਣ ਨੀਸਾਣ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖੋਂ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇਹ, ਗਾਵੈ ਕੋ ਜੀ ਅਲੈ ਫਰਦੇਹ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖਾ ਹਾਦ ਰਾਹ ਦੂਰ, ਕਥਨਾ ਕਥੀ ਨ ਆਵੈ ਸੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦਿੰਦਾ ਦੇ ਲੈਂਦਾ ਥੱਕ ਪਾਹ, ਜੁਗਾ ਜੁਗੰਤਰ ਖਾਹੀ ਖਾਹ, ਹੁਕਮੇ ਹੁਕਮ ਚਲਾਏ ਰਾਹ, ਨਾਨਕ ਵਿਗਸਾ ਵੇ ਪਰਵਾਹ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਆਖਹ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ, ਫੇਰ ਅੱਗੇ ਰੱਖੀਆ ਜਿਸ ਦਸੈ ਦਰਬਾਰ, ਮਹਾ ਕੇ ਬੋਲਣ ਬੋਲੀਐ ਜਿਸ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ, ਜੈਨ ਸੇਵਿਆ ਤੈਨ ਪਾਇਆ ਮਾਨ, ਨਾਨਕ ਗਾਵਿਆ ਗੁਣੀ ਨਿਧਾਨ, ਗਾਵਿਆ ਸੁਣਿਆ ਮਨ ਰੱਖੀਐ ਪਾਓ, ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ, ਜੇ ਹਾਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ, ਜਿਰਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਲਾ ਲਈ, ਮਤ ਵਿੱਚ ਰਤਨ ਜਵਾ ਹਰਮਾਨ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ, ਨਵਾਂ ਖੰਡਾ ਵਿੱਚ ਜਾਣੀਆ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕਰ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਵਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣ ਵਰਤਿਆ ਗੁਣ ਦੇ, ਤੇਹਾ ਕੋਏ ਨਾ ਸੁੱਜਈ ਜੇ ਤਿਸ ਗੁਣ ਕੋਏ ਕਰੇ, ਸੋਹਣਾ ਸਿੱਧ ਪੀਰ ਸੁਰ ਨਾਥ, ਸੋਹਣਾ ਧਰਤ ਧਵਲ ਆਕਾਸ਼, ਸੋਹਣਾ ਦੀਪ ਲੋਹ ਪਾਤਾਲ, ਸੋਹਣਾ ਹੋਏ ਨਾ ਸਕਾ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੋਹਣਾ ਦੁਖ ਪਾਪ ਕਾ ਨਾਸ, ਸੋਹਣਾ ਈਸ਼ਰ ਬਰਮਾ ਇੰਦ, ਸੋਹਣਾ ਮੁਖ ਸਲਾਹਣ ਮੰਦ, ਸੋਹਣਾ ਜੋਗ ਜੁਗਤ ਤਨ ਭੇਦ, ਸੋਹਣਾ ਸਾਸ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੋਹਣਾ ਦੁਖ ਪਾਪ ਕਾ ਨਾਸ, ਸੋਹਣਾ ਸੱਤ ਸੰਤੋਖ ਗਿਆਨ, ਸੋਹਣਾ ਅੱਠ ਸੱਠ ਕਾ ਇਸਨਾਨ, ਸੋਹਣਾ ਪੜ ਪੜ ਪਾਵ ਹੈ ਮਾਨ, ਸੋਹਣਾ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੋਹਣਾ ਦੁਖ ਪਾਪ ਕਾ ਨਾਸ, ਸੋਹਣਾ ਸਰਾ ਗੁਣਾ ਕੇ ਗਾਹ, ਸੋਹਣਾ ਸੇਖ ਪੀਰ ਪਾਤ ਸਾਹ, ਸੋਹਣਾ ਅੰਧੇ ਪਾਵੈ ਰਾਹ, ਸੋਹਣਾ ਹਾਥ ਹੋਵੇ ਅਸਗਾਹ,
ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਮੰਨੈ ਕੀ ਗਾਸ ਕਹੀ ਨਾ ਜਾਏ, ਜੇ ਕੋ ਕਹੈ ਪਿੱਛੈ ਪੁੱਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੈ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨਾ ਸੁਰਤ ਹੋਵੇ ਮਨ ਬੁੱਧ, ਮੰਨਾ ਸਗਲ ਭਵਨ ਕੀ ਸੁਧ, ਮੰਨਾ ਮੋਹ ਚੋਟਾ ਨਾ ਖਾਏ, ਮੰਨਾ ਜਮਕੈ ਸਾਸ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨਾ ਮਾਰਗ ਠਾਕ ਨਾ ਪਾਏ, ਮੰਨਾ ਪਾਤਸੋ ਪ੍ਰਗਟ ਜਾਏ, ਮੰਨਾ ਮਾਗ ਨਾ ਚੱਲਾ ਪੰਥ, ਮੰਨਾ ਧਰਮ ਸਿੱਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨਾ ਪਾਵਹਿ ਮੋਖ ਦੁਆਰ, ਮੰਨਾ ਪਰਵਾਰਾ ਸਾਧਾਰ, ਮੰਨਾ ਤਰਾ ਤਾਰੇ ਗੁਰ ਸਿੱਖ, ਮੰਨਾ ਨਾਨਕ ਭਵੈ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹ ਮਾਨ, ਪੰਚੇ ਸੋਹ ਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹਾ ਕਰੈ ਵਿਚਾਰ, ਕਰਤੇ ਕਹਿ ਕਰਣੈ ਨਾਹੀ ਤੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜੈ ਸੂਤ, ਜੇ ਕੋ ਬੁੱਝਾ ਹੋਵੈ ਸੁਚਿਆਰ, ਧਵਲੈ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਦੇ ਭਾਰ ਤਲੈ ਕਵਨ ਜੋਰ, ਜੀਵ ਜਾਤ ਰੰਗਾਂ ਕੇ ਨਾਪ, ਸਭਨਾ ਲਿਖਿਆ ਉੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸਵਾਲ ਇਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਹਿਤੇ ਹੋਏ ਲੱਖ ਦਰੀਆਓ, ਕੁਦਰਤ ਕਾਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਾਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾ ਹੈ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹ, ਅਸੰਖ ਪਾਪੀ ਪਾਪ ਕਰ ਜਾ ਹੈ, ਅਸੰਖ ਕੂੜਿਆਰ ਕੂੜੇ ਫਰਾਹ, ਅਸੰਖ ਮਲੇਸ਼ ਮਾਲ ਭਖ ਖਾਹ, ਅਸੰਖ ਨਿੰਦਕ ਸਿਰ ਕਰੈ ਭਾਰ, ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੇ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਯੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹ, ਜਿਬ ਫੁਰਮਾਏ ਤਿਬ ਤਿਬ ਪਾਹ, ਜੇਤਾ ਕੀਤਾ ਤੇਤਾ ਨਾਓ, ਵਿਣ ਨਾਵੈ ਨਾਹੀ ਕੋ ਥਾਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਸਰ ਸੁਖੇਹ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੋਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹ, ਕਰ ਕਰਣਾ

ਆਸੈ ਸਾਹ ਅਮੁੱਲ ਗੌਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹ ਅਮੁੱਲ ਭਾਏ ਅਮੁੱਲਾ ਸਮਾਹ ਅਮੁੱਲ ਧਰਮ ਅਮੁੱਲ ਦੀਵਾਣ ਅਮੁੱਲ ਤੌਲ ਅਮੁੱਲ ਪਰਵਾਣ ਅਮੁੱਲ ਬਖਸੀਸ ਅਮੁੱਲ ਨੀਸਾਣ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰਹਿ ਵਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਬਿੰਦ ਆਖ ਹੈ ਈਸ਼ਰ ਆਖ ਹੈ ਸਿੱਧ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੌਰ ਨਰ ਮਨ ਜਨ ਸੇਵ ਕੀਤੇ ਆਖ ਹੈ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਇੱਥੇ ਕੀਤੇ ਹੋਰ ਕਰੇ ਹੈ ਤਾਂ ਆਖ ਨਾ ਸਕਹਿ ਕਈ ਕੇ ਜੇ ਵੱਡ ਭਾਵੈ ਤੇ ਵੱਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖਾ ਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰਿਸ਼ੋ ਕਹੀਅਨ ਕੇਤੇ ਗਾਵਣ ਹਾਰੇ ਗਾਵਹਿ ਤੋਹਨੋ ਪਾਉਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਤੇ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣਿਆ ਮਨ ਮੋਹਨ ਸੁਰਗਾ ਮਚ ਪੈਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਤ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧ ਨੋ ਗਾਵਹਿ ਜੋ ਤੁਧ ਭਾਵਨ ਰੱਥੇ ਤੇਰੇ ਭਗਤ ਰਸਾਲੇ ਹੋਰ ਕਹਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜੈਨ ਰਚਾਈ ਰੰਗੀ ਰੰਗੀ ਭਾਸੀ ਕਰ ਕਰ ਜੈਨ ਸੀ ਮਾਇਆ ਜੈਨ ਉਪਾਈ ਕਰ ਕਰ ਵੇਖਾ ਕੀਤਾ ਆਪਣਾ ਜੈਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਖਿੰਸਾ ਕਾ ਕੁਆਰੀ ਕਾਇਆ ਜੁਗਤ ਡੰਡਾ ਪਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਿਸਾ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਯੋਗ ਦੋਏ ਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ ਤਿਸਾ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖਾ ਉਹ ਨਾ ਨਦਰ ਨ ਆਵੈ ਬਹੁਤਾ ਇਹੋ ਵਿਡਾਣ ਆਦੇਸ ਤਿਸਾ ਆਦੇਸ ਆਦ ਅਨਿਲ ਅਨਾਦ ਅਨਾਹਤ
जोग जोग एको वेस आसन लोए लोए भंडार जो किस पाया सो एका वार कर कर वेखा।

ਸੋ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇ ਸੋ ਇੱਕ ਦੂਜੀ ਬਹੁ ਲੱਖ ਹੋ ਹੈ ਲੱਖ ਹੋ ਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ ਏਤ ਰਾਹ ਪਤ ਪਵੜੀਆ ਚੜੀਐ ਹੋਏ ਇਕੀਸ ਸੁਣ ਗੱਲਾਂ ਆਕਾਸ਼ ਕੀ

ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਰ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਾਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖਾ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਸਾਭ ਰੱਖੀ ਧਰਮਸਾਲ ਤਿਸ ਵਿੱਚ ਜੀਵ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥਾ ਸੋਹਨ ਪੰਜ ਪਰਵਾਣ ਨਦਰੀ ਕਰਮ ਪਵੈ ਨੀਸਾਣ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਾਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪਰਚੰਡ ਤਿੱਥਾ ਨਾਦ ਵਿਨੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥਾ ਘਾਟ ਘੜੀਐ ਬਹੁਤ ਅਨੂਪ।

ਜਾਤ ਪਾਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤਕਾਲ ਘੜੀਆ ਸ਼ਬਦ।

ਅਰਸ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚਾ ਧਰਮ ਹਦੂ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੇਂ ਛਪੈ ਛੰਦ ਤੈ ਪ੍ਰਸਾਦ ਚੱਕਰ ਚਹਿਨ ਅਰ ਬਰਨ ਜਾਤ ਅਰ ਪਾਤ ਨਹਿਨ ਜਹਿ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹਿਜਾ ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗਣਿਜਾ ਤਿਰਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤੁਐ ਸਰਬ ਨਾਮ ਕਥਾ ਕਵਨ ਕਰਮ ਨਾਮ ਬਰਨਤ ਸਮਤ ਭਯੰਗ ਪਰਿਆਦ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਧਾਮੰ ਨਮਸਤੰ ਅਜੀਤੇ ਨਮਸਤੰ ਅਭੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਅਗਾਧੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕਾ ਨਮਸਤੰ ਅਨੇਕਾ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸ਼ੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਧਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਰਭਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗਮੇ ਨਮਸਤਾਸਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਬਾਤੇ ਨਮਸਤੰ ਅਮਜਵੇ ਨਮਸਤਾਸਤ ਅਜਵੇ ਅਧੇਸੰ ਅਧੇਸੇ ਨਮਸਤੰ ਅਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਾ ਤਦੇਵ ਨਮਸਤੰ ਅਭੇਵ ਨਮਸਤੰ ਅਜਾਨਮੇ ਨਮਸਤੰ ਸੁਬਨਮੇ ਨਮੋ ਸਰਬਗੌਣੇ ਨਮੋ ਸਰਬਭਾਉਣੇ ਨਮੋ ਸਰਬਰੰਗੇ ਨਮੋ ਸਰਬਭੰਗੇ ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾਰੰਗ ਨਮਸਤੰ ਗਰਦਾਰੰਗ ਨਮੋ ਸਰਬਸੰਧੇ ਨਮੋ ਸਬੰਧੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਾ ਸੁਰਾਗੇ ਨਮਸਤੰ ਸੁਹਾਗੇ ਨਮੋ ਸਰਬਸੋਖੰ ਨਮੋ ਸਰਬਪੋਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ ਚਾਚਰੀ ਛੰਦ ਤੁਆ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨਿਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਬਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਚੋਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਰਸੀਕ ਹੈ ਨਿਰਲੰਬ ਹੈ ਅਸੰਭ ਹੈ ਅਗਾਮ ਹੈ ਅਜਾਮ ਹੈ ਅਭੂਤ ਹੈ ਅਸ਼ੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਭੀਤ ਹੈ ਅਵਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭਯੰਗ ਪ੍ਰਿਆਦ ਛੰਦ ਨਮੋ ਸਭ ਮਾਨੇ ਸਮਸਤੇ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ
ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਾਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਾਤੀ ਬਪੂਰਤੇ ਕਲੰਕ ਬਿਨਾ ਦੇਹ ਕਲੰਕੀ ਸਰੂਪੇ ਨਮੋ ਰਾਜ ਰਜੇ ਸੁਰੰਗ ਪਰਮ ਰੂਪੇ ਨਮੋ ਜੋਗ ਜਗੇ ਸੁਰੰਗ ਪਰਮ ਸਿੱਧ ਹੈ ਨਮੋ ਰਾਜ ਰਜੇ ਸੁਰੰਗ ਪਰਮ ਬ੍ਰਿਧ ਹੈ ਨਮੋ ਸਾਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜਗੇ ਸੁਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹਸਾਹੰਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤ ਇਸਨਾਨੰ ਨਮੋ ਮੰਤਰ ਮੰਤਰੰ ਨਮੋ ਜਾਂਤਰ ਜਾਂਤਰੰ ਨਮੋ ਐਸ਼ਟ ਐਸ਼ਟੇ ਨਮੋ ਤੰਤਰ ਤੰਤਰੰ ਸਦਾ ਸਚਦਾਨੰਦ ਸਰਭੰਗ ਪ੍ਰਣਾਸੀ ਅਨੂਪੇ ਅਰੂਪੇ ਸਮਾਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੋ ਉਰਧ ਅਰਧੰਗ ਅਗੰਗ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਸ਼ੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤ ਧਾਮੰ ਹੇ ਰਾਜ ਹੋਰ ਜਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਭੇਸ ਹੈ ਭੁਜੰਗ ਪ੍ਰਯਾਦ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੇ ਨਧਾਨੇ ਨਵਸਤੰਗ ਨਿਰਨਾਥੇ ਨਵਸਤੰਗ ਪਰਮਾਥੇ ਨਵਸਤੰਗ ਅਗੰਜੇ ਨਵਸਤੰਗ ਅਭੰਜੇ ਨਵਸਤੰਗ ਅਕਾਲੇ ਨਵਸਤੰਗ ਅਪਾਲੇ ਨਮੋ ਸਰਬਦੇਸੇ ਨਮੋ ਸਰਬਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਪੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਬ ਮੰਤਰੰਗ ਨਮੋ ਸਰਬ ਜਾਂਤਰੰਗ ਨਮੋ ਸਰਬ ਦ੍ਰਿਸੰਗ ਨਮੋ ਸਰਬ ਕ੍ਰਿਸੰਗ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਾਤੰਗ ਪ੍ਰਸਿੱਜੇ ਕਿਰਪਾਲੰਗ ਸਰੂਪੇ ਕੁਕਰਮੰਗ ਪ੍ਰਣਾਸੀ ਸਦਾ ਸਰਬਦਾ ਰਿਧ ਸਿਦੰਗ ਨਿਵਾਸੀ ਚਾਰ ਪਰ ਛੰਦ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਅਲਖ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਭੋਗਤਾ ਸਰਬੰਗ ਜੋਗਤਾ ਸਰਬੰਗ ਦੇਵੰਗ ਸਰਬੰਗ ਭੇਵੰਗ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਛਾਂਦਾ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਰ ਪੁਰਖ ਅਪਾਰ ਸਰਬ ਮਾਨ ਧਰਮਾਨ ਦੇਵ ਅਭੇਵ ਆਦ ਉਦਾਰ ਸਰਬ ਪਾਲਕ ਸਰਬ ਘਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਵਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਜੋਨ ਆਦ ਅਸੇਖ ਦੇਸ ਔਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਵਿਹੀਨ ਭੇਖ ਧਾਮ ਹੋ ਨਹਿ ਜਾ ਹੈ ਸਰਬ ਮਾਨ ਸਰਬੱਤਰ ਮਾਨ ਸਦੈ ਮਾਨ ਦਿੱਤਾ ਹੈ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਣਹੀ ਜਿਹ ਵੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਸੋ ਜਾਣੇ ਕਹਿ ਜੇਬ ਤਾਤ ਮਾਤ ਨਾ ਜਾਤ ਜਾਕਰ ਜਨਮ ਬੰਦ ਬਿਹੀਨ ਚਕਰ ਬਕਰ ਫਿਰੈ ਚਾਤਰ ਚੱਕ ਮਾਨੇ ਪੁਰਤੀਨ ਲੋਕ ਚੌਦ ਹੈ ਕਿਹ ਬਿਖਾਇ ਜਗ ਜਾਪਹੀ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਚਿਓ ਸਯੰਭਵ ਗੜਨ ਭੰਜਣ ਹਾਰ ਕਾਲਹੀਨ ਕਲਾ ਸੰਯੁਗਤ ਕਾਲ ਪੁਰਖ ਅਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੇਕ ਅਨਵਸਤਰੇਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਣ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਸਾ ਸਰਬ ਤੇ ਅਨਭੇਖ ਸਰਬ ਸਾਸਤ੍ਰ ਨ ਜਾਣ ਹੀ ਜਿਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਗਤ ਨਿਤ ਕੋਟ ਸਿਮਰਤ ਪੁਰਾਣ ਸਾਸਤ੍ਰ ਨ ਆਵਹਿ ਵਹ ਚਿਤ ਮਧ ਬਰ ਛੰਦਤ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨੁਪਮ ਪ੍ਰਕਾਸ਼ ਨਿਰਜਨ ਅਨਾਸ ਆਜਾਨ ਬਾਹ ਸਾਹਨ ਸਾਹ
राजान राज पानान पान देवान देव उपमा महान इंद्रान इंद्र बालान बाल रंकान रंक कालान काल अनबोध अंग अभ अभंग गर्मित अपार गुण गण उदार मुण गण प्रणाम निरपह निकाम अत दुत प्रचंड मित गद अखंड अलित सह कर्म अदृत सह धर्म सर्वा पर नाढ़ अन दंड बाढ़ चाचरी छंद प्रसाद गोबिंदे मुकंदे उदारे अपारे हरियं करियं निर्नामे अकामे यंग प्रयाद छंद चतर चक्र करता चतर चक्र हरता चतर चक्र दाने चतर चक्र जाने चतर चक्र वर्ती चतर चक्र परसी चतर चक्र पाले चतर चक्र काले चतर चक्र पासे चतर चक्र वासे चतर चक्र माना चतर चक्र दान चाचरी छंद ना सत्र है ना मित्र है ना परमंग ना पितर है ना कर्मंग ना काये अजन्मंग अजाये ना चित्र है ना मित्र है परे है पवित्र है परतीस है अधीस है अदृश है अकृष है भगवती छंद त्वा प्रसाद कासते के आशिज देस है के आ भिज भेस है के आ गंज कर्म है के आ पंज भरम है के आ भिज लोक है के आदित सुख है के अवधूत बरन है के विभूत करन है के राजंग प्रभा है के धर्मंग सुजा है के आशोक बरन है के सर्व अपरन है के जग संकृति है के शत्रंग क्षत्रिय है के ब्रह्मंग स्वरूप है के अनुप अनुप है के आद अदेव है के आप अपेव है के चित्रंग बहीना के एक अधीना के रोजी रजाक रहीम रिहाक के पाग बेऐब है के गैबुल गैब है के अहबुल गुनाह है के साहान साह है के कारण कुनिंद है के रोजी दहांद है के राजक रहीम है के सर्वंग करीम है के सर्वंग कली है के सर्वंग दली है के सर्वत्र माना है के सर्वत्र दान है के सर्वत्र गौन है के सर्वत्र पौन है के सर्वत्र देश है के सर्वत्र पेश है के सर्वत्र राजा है के सर्वत्र साजा है के सर्वत्र दीना है के सर्वत्र लीना के सर्वत्र जाहो के सर्वत्र पाहो के सर्वत्र देश है के सर्वत्र पेश है के सर्वत्र काला के सर्वत्र पाला के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काजा के सर्वत्र राजा के सर्वत्र सोखा के सर्वत्र पोखा के सर्वत्र त्राण के सर्वत्र प्राण के सर्वत्र देसा के सर्वत्र पेशा के सर्वत्र मान सदैव प्रधान के सर्वत्र जाप है के सर्वत्र थाप है के सर्वत्र भान के सर्वत्र मान के सर्वत्र इंद्रा के सर्वत्र चंद्रा के सर्वंग कलीमा के परमंग फहीमा के आकल अलामा के साहिब कलामा के हुसन अल वजू है तमाम रजू है हमेशा सलाम है सलीकत मुदाम है गनीमोल शिकास्ता है गरीबोल परास्ता है बुलंदोल मकान है जमीनोल जमान है तमीजोल तमाम है रजूअल निदान है हरीफल अयीम है रजायक यकीन है अनेकोल तरंग है अभेद है अपांग है अजीजोल निवाज है गनीमोल खिराज है निरुक्त स्वरूप है त्रिमुक्त विभूत है पर भोगत प्रभा है सुजोगत सुधा है सदैव अंग स्वरूप है अभेदी अनूप है समस्तोपराज है सदा सर्वसाज है समस्तल सलाम है सदैवल अकाम है निर्बाध स्वरूप है अगाध है अनूप है ओंग आद रूप है अनाद स्वरूप है अनंगी अनामे त्रिभंगी त्रिकामे त्रिपर्गंग त्रिभाध्ये अगंझे अगाधे सुभंग सर्वभाग्ये सुसर्व अनुराग्ये त्रिभुगत स्वरूप है अशज है अशूत है के नरकंग प्रणाथ है पृथ्वीवल प्रवास है निरुक्त प्रभा है सदैव सदा है विभुगत स्वरूप है प्रजोगत अनूप है निरुक्त सदा है विभुगत प्रभा है अनुक्त स्वरूप है प्रजोगत अनूप है चाचरी छंद अभंग है अनंग है अपेख है अलेख है अपर्म है अकर्म है अनाद है जुगाद है अजय है अभय है अपू है अदूत अजय है अभय है अपूत है अतूत है अनाद है उदात है अतंध है अबंध है अभक्त है विराक्त है अनाथ है प्रकाश है नचंत है सुनंत है अलेख है अदेख है अलेख है अपेख है अटाह है अगाह है असंभ है अगम्भ है अनिल है अनाद है अनित है सुनित है अजात है अजाद है
ਚਾਰ ਪਰਛੰਦ ਚਾਰ ਪ੍ਰਸਾਦ, ਸਰ ਮੰਗਹੰਤਾ ਸਰ ਮੰਗਹੰਤਾ, ਸਰ ਮੰਗਿਆਤਾ ਸਰ ਮੰਗਿਆਤਾ, ਸਰ ਮੰਗਹਰਤਾ ਸਰ ਮੰਗਕਰਤਾ, ਸਰ ਮੰਗ ਪ੍ਰਾਣੰ ਸਰ ਮੰਗ ਤ੍ਰਾਣੰ, ਸਰ ਮੰਗ ਕਰਮੰ ਸਰ ਮੰਗ ਧਰਮੰ, ਸਰ ਮੰਗ ਜੁਗਤਾ ਸਰ ਮੰਗ ਮੁਕਤਾ, ਸਾਵਲ ਛੰਦ ਤਾ ਪ੍ਰਸਾਦ, ਨਮੋ ਨਰਕ ਨਾਥੇ ਸਦੈ ਮੰਗ ਪ੍ਰਕਾਸ਼ੇ, ਅਨੰਗ ਅੰਗ ਸਰੂਪੇ ਅਭੰਗ ਬਿਪੂਰਤੇ, ਪਰਮਾਸੰਗ ਪਰਮਾਸੇ ਸਦਾ ਸਰਬਸਾਥੇ, ਅਗਾਧ ਸਰੂਪੇ ਨਿਰਬਾਧ ਬਿਪੂਰਤੇ, ਅਨੰਗੀ ਅਨਾਮੇ ਤਰਭੰਗੀ ਤਰਕਾਮੇ, ਨਿਰਭੰਗੀ ਸਰੂਪੇ ਸਰਭੰਗੀ ਅਨੂਪੇ, ਨਾ ਪੋਸਤਰਾ ਨਾ ਪੁੱਤਰਾ, ਨਾ ਸਤਰਾ ਨਾ ਮਿੱਤਰਾ, ਨਾ ਤਾਤਾ ਨਾ ਮਾਤਾ, ਨਾ ਜਾਤਾ ਨਾ ਪਾਤਾ, ਨਿਸਾਕੰਗ ਸਰੀਕ ਹੈ ਅਮਿਤੋ ਅਮੀਕ ਹੈ, ਰੈਵੰਗ ਪ੍ਰਭਾ ਹੈ ਅਜਾ ਹੈ ਅਜਾ ਹੈ, ਭਗਤੀ ਛੰਦ ਤੈ ਪ੍ਰਸਾਦ, ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ, ਹਮੇਸ਼ੁਲ ਸਲਾਮ ਹੈ ਸਮਸਤੁਲ ਕਲਾਮ ਹੈ, ਕੇ ਸਾਹਿਬ ਦਿਮਾਗ ਹੈ ਕੇ ਹੁਸਨੁਲ ਚਿਰਾਗ ਹੈ, ਕੇ ਕਾਮਲ ਕਰੀਮ ਹੈ ਕੇ ਰਾਜ ਕਰਹੀਮ ਹੈ, ਕੇ ਰੋਜੀ ਦਹੰਦ ਹੈ ਕੇ ਰਾਜ ਕਰਹਿੰਦ ਹੈ, ਗਰੀਮੁਲ ਕਮਾਲ ਹੈ ਕੇ ਹੁਸਨੁਲ ਜਮਾਲ ਹੈ, ਗਨੀਮੁਲ ਖਿਰਾਜ ਹੈ ਗਰੀਬੁਲ ਨਿਵਾਜ ਹੈ, ਹਰੀਫੁਲ ਸਿਕੰਦ ਹੈ ਹਰਾਸੁਲ ਫਿਕੰਦ ਹੈ, ਕਲੰਕੰਗ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ, ਅਗੰਜਲ ਗਨੀਮ ਹੈ ਰਜਾਇ ਕਰਹੀਮ ਹੈ, ਸਮਸਤੁਲ ਜਬਾਹ ਹੈ ਕੇ ਸਾਹਿਬ ਕਿਰਾ ਹੈ, ਕਿ ਨਰਕੰਗ ਪ੍ਰਣਾਸ ਹੈ ਬਹਿਸੁਲ ਨਿਵਾਸ ਹੈ, ਕਿ ਸਰਬੁਲ ਗਵਨ ਹੈ ਹਮੇਸ਼ੁਲ ਰਵਨ ਹੈ, ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ, ਪਰੰਗ ਭਰਮ ਈਸ ਹੈ ਸਮਸਤੁਲ ਅਦੀਸ ਹੈ, ਅਦੇਸੁਲ ਅਲੇਖ ਹੈ ਹਮੇਸ਼ੁਲ ਅਭੇਖ ਹੈ, ਜਮੀਨੁਲ ਜਮਾਹ ਹੈ ਅਮੀਕੁਲ ਇਮਾ ਹੈ, ਕਰੀਮੁਲ ਕਮਾਲ ਹੈ ਕਿ ਜੋਰਤ ਜਮਾਲ ਹੈ, ਕਿ ਅਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਬਾਤ ਹੈ, ਕਿ ਅਜਬ ਸਰੂਪ ਹੈ ਕਿ ਮਿੱਤੋ ਵਿਭੂਤ ਹੈ, ਕਿ ਮਿੱਤੋ ਪ੍ਰਸਾ ਹੈ ਕਿ ਆਤਮ ਪ੍ਰਭਾ ਹੈ, ਕਿ ਅਚਲੰਗ ਅਨੰਗ ਹੈ ਕਿ ਮਿੱਤੋ ਅਭੰਗ ਹੈ, ਮਦ ਪਰ ਛੰਦ ਦਾ ਪ੍ਰਸਾਦ, ਮਨ ਮਨ ਪ੍ਰਣਾਮ ਗੁਣ ਗਨ ਮੁਦਾਮ, ਅਰ ਬਰ ਅਗੰਜ ਨਰ ਹਰ ਨਰ ਪ੍ਰਪੰਜ, ਅਨ ਗਨ ਪ੍ਰਣਾਮ ਮਨ ਮਨ ਸਲਾਮ, ਹਰ ਨਰ ਅਖੰਡ ਬਰ ਨਰ ਅਮੰਡ, ਅਨ ਭਵ ਅਨਾਥ ਮਨ ਮਨ ਪ੍ਰਕਾਸ਼, ਗੁਣ ਗਨ ਪ੍ਰਣਾਮ ਜਲ ਸਲ ਮੁਦਾਮ, ਅਨ ਚਿਜ ਅੰਗ ਆਸਨ ਅਭੰਗ, ਉਪਮਾ ਅਪਾਰ ਗਤ ਮਿਤ ਉਦਾਰ, ਜਲ ਸਲ ਅਮੰਡ ਦਿਸ ਵਿਚ ਅਭੰਡ, ਜਲ ਸਲ ਮਹੰਤ ਦਿਸ ਵਿਚ ਬੇਅੰਤ, ਅਨ ਭਵ ਅਨਾਥ ਤ੍ਰਿਤ ਤਰ ਸੁਰਾਸ, ਆ ਜਾਨ ਬਾਹ ਏਕ ਸਦਾਹ, ਓਂਕਾਰ ਆਦ ਕਥਨੀ ਅਨਾਦ, ਖਲ ਖੰਡ ਖਿਆਲ ਗੁਰਬਰ ਅਕਾਲ, ਘਰ ਘਰ ਪ੍ਰਣਾਮ ਚਿਤ ਚਰਨ ਨਾਮ, ਅਨ ਛਿਜ ਗਾਤ ਅਜਿਜ ਨ ਬਾਤ, ਅਨ ਝੰਝ ਗਾਤ ਅਨ ਰੰਜ ਬਾਤ, ਅਨ ਟੁੱਟ ਭੰਡਾਰ ਅਨ ਠੱਠ ਅਪਾਰ, ਆ ਢੀਠ ਧਰਮ ਅਸ ਢੀਠ ਕਰਮ, ਅਣ ਬ੍ਰਣ ਅਨੰਤ ਦਾਤਾ ਮਹੰਤ, ਹਰ ਬੋਲ ਮਨਾ ਛੰਦ ਤਾ ਪ੍ਰਸਾਦ, ਪ੍ਰਣਾਲਾ ਹੈ ਅਰ ਕਾਲਾ ਹੈ, ਖਲ ਖੰਡਨ ਹੈ ਮਹਿ ਮੰਡਨ ਹੈ, ਜਗਤੇਸ਼ਵਰ ਹੈ ਪਰਮੇਸ਼ਵਰ ਹੈ, ਕਲ ਕਾਰਨ ਹੈ ਸਰਬ ਉਬਾਰਨ ਹੈ, ਰਿਤ ਕੇ ਧਰਨ ਹੈ ਜਗ ਕੇ ਕਰਨ ਹੈ, ਮਨ ਮੰਨਦਾ ਹੈ ਜਗ ਜਾਂਦਾ ਹੈ, ਸਰਬੰਗ ਭਾਰ ਹੈ ਸਰਬੰਗ ਕਰ ਹੈ, ਸਰਬੰਗ ਪਾਸ ਹੈ ਸਰਬਨਾਸ ਹੈ, ਸਰਬੰਗ ਭਾਰ ਹੈ ਸਰਬੰਗ ਕਰ ਹੈ, ਸਰਬ ਪਾਸ ਹੈ ਸਰਬਨਾਸ ਹੈ, ਕਰੁਣਾਕਰ ਹੈ ਵਿਸ਼ਵੰਪਰ ਹੈ, ਜਗਤੇਸ਼ਵਰ ਹੈ ਪਰਮੇਸ਼ਵਰ ਹੈ, ਬ੍ਰਹਮੰਡਸ ਹੈ ਖਾਲਖੰਡਸ ਹੈ, ਪਰਤੇ ਪਾਰ ਹੈ ਕਰੁਣਾਕਾਰ ਹੈ, ਅਜਪਾ ਜਪ ਹੈ ਅਥਪਾ ਥਪ ਹੈ, ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ ਕਰੁਣਾ ਕ੍ਰਿਤ ਹੈ, ਅਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ, ਅਮਤੇਸ਼ਵਰ ਹੈ ਪਰਮੇਸ਼ਵਰ ਹੈ, ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ, ਅਜਬਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ, ਨਰ ਨਾਇਕ ਹੈ ਖਾਲਕਾਇਕ ਹੈ, ਵਿਸਵੰ ਪਰ ਹੈ ਕਰੁਣਾਲਾ ਹੈ, ਨਿਰਪਨਾਇਕ ਹੈ ਸਰਪਾਇਕ ਹੈ, ਭਾਵ ਪੰਜਨ ਹੈ ਅਰਗੰਜਨ ਹੈ, ਰਿਪਤਾਪਨ

ਪਾਨ ਨੇ ਨਮੋ ਕਰੈ ਕਰਤਾ ਨਮੋ ਸਾਧ ਰੂਪੇ ਨਮੋ ਇੰਦਰ ਇੰਦਰੇ ਅਨਾਦ ਅੰਗ ਬਿਭੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਗ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤਰਭੰਗੀ ਤਰਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੋ ਅਨਾਸ ਅਕਾਦ ਅਗੰਜ ਅਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰਿੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਅਭਰਮੰਗ ਅਗੰਜੇ ਅਲੇਖੇ ਭਿਅੰਗ ਪ੍ਰਜਾਤ ਛੰਦ ਨਮਾਸਤਲ ਪ੍ਰਣਾਮੇ ਸਮਾਸਤਲ ਪ੍ਰਣਾਸੇ ਅਗੰਜਲ ਅਨਾਮੇ ਸਮਾਸਤਲ ਨਿਵਾਸੇ ਨਕਾਮੰਗ ਬਭੂਤੇ ਸਮਾਸਤਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਬਭੂਤੇ ਸਦਾ ਸਚ ਦਾਨੰਦ ਸਤਰੰਗ ਪ੍ਰਣਾਸੀ ਕੁਣੀ ਮੁਲ ਕੁਨਿੰਦਾ ਸਮਾਸਤਲ ਨਿਵਾਸੀ ਅਜਾਇਬ ਬਭੂਤੇ ਗਜਾਇਬ ਗਨੀਮੇ ਹਰਿਅੰਗ ਕਰਿਅੰਗ ਕਰੀਮ ਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੂਤੇ ਸਯੰਭਵ ਸੁਭੰਗ ਸਰਬਦਾ ਸਰਬ ਜੋਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਬਿਭੂਤੇ ਚਤਰ ਚੱਕਰ ਵਰਤੀ ਚਤਰ ਚੱਕਰ ਭੂਤੇ ਸਯੰਭਵ ਸੁਭੰਗ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾ ਪ੍ਰਸਾਦ ਸਵਈਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ। ਤੁਹਾ ਪ੍ਰਸਾਦ ਸਵਈਏ ਸ੍ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਭਰਿਓ ਕਰ ਜੋਗ ਜਤੀ ਕੇ, ਸੂਰ ਸੁਰਾਰਦਨ ਸ਼ੁੱਧ ਸੁਧਾਰਕ ਸੰਤ ਸਮੂਹ ਅਨੇਕ ਮਸੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੋ ਮਤ ਕਹੁ ਨ ਦੇਖੇ ਤਾਂ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂਸੇ, ਏਕ ਰਤੀ ਬਹਿਨ ਏਕ ਰਤੀ ਕੇ, ਮਾਤੇ ਮਤੰਗ ਜ਼ਰੇ ਜ਼ਰ ਸੰਗ ਅਨੂਪ ਸੰਗ ਸੁਰੰਗ ਸਵਾਰੇ, ਕੋਟ ਤੁਰੰਗ ਪੁਰੰਗ ਸੇ ਕੂਦਤ ਪਾਉਣ ਕੇ ਗਾਉਣ ਪਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂ ਭਲੀ ਬਨਿਆਵਤ ਸੀਸ ਨ ਜਾਤ ਵਿਚਾਰੇ, ਇਸੇ ਭੈ ਤੋ ਕਹਾਂ ਭੈ ਭੂ ਪਸ ਅੰਤ ਕੋ ਨੰਗ ਹੀ ਪਾਏ ਪਧਾਰੇ, ਜੀਤ ਫੈਰੈ ਸਭ ਦੇਸ਼ ਦਸਾਨ ਕੋ, ਬਾਜਦ ਢੋਲ ਮਿਰਦੰਗ ਨਗਾਰੇ, ਗੁੰਜਤ ਗੋੜ ਗਜਾਨ ਕੇ ਸੁੰਦਰ ਹੰਸਦ ਹੀ ਹੈ ਰਾਜ ਹਜਾਰੇ, ਓਤ ਭਵਿਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ, ਸਰੀ ਪਦ ਸਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ, ਤੀਰਥ ਨਹਾਨ ਦਇਆ ਦਮ ਦਾਨ ਸੁਨ ਸੰਜਮ ਨੇਮ ਅਨੇਕ ਵਸੇਖਾ, ਵੇਦ ਪੁਰਾਣ ਕਤੇਵ ਪੁਰਾਣ ਜਮੀਨ ਜਮਾਨ ਸਮਾਨ ਕੇ ਪੇਖਾ, ਪੌਣ ਅਹਾਰ ਜਤੀ ਜਦ ਧਾਰ ਸਭੈ ਸੁ ਵਿਚਾਰ ਹਜ਼ਾਰ ਕ ਦੇਖਾ, ਸਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਨ ਏਕ ਨਾ ਲੇਖਾ, ਸੁਧ ਸਪਾ ਤੁਰੰਤ ਦਬਾ ਸੁਸਾਜ ਸਨਾਹ ਦਜਾਨ ਦਲਾਂਗ, ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ, ਤੋਰ ਅਰੇ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲਾਂਗੇ, ਸਾਡੀ ਪਦ ਸ੍ਰੀ ਭਗਵਾਨ ਕਿਰਪਾ ਬੈਨ ਤਿਆਗ ਜਹਾਨ ਨਿਦਾਨ ਚੱਲਾਂਗੇ, ਵੀਰ ਅਪਾਰ ਵੱਡੇ ਬਰਿਆਰ ਅਬਚਾਰ ਹੈ ਸਾਰ ਕੀ ਧਾਰ ਪਛਈਆ, ਤੋਰ ਤਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਣ ਕੇ ਤੋੜਨ ਹਾਰ ਸੋ ਬਾਸਨ ਹੀ ਚੱਕ ਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਤੋਂ ਏਕ ਦਵਈਆ, ਦਾਨ ਵਧੇ ਫਨੈਂਦਨ ਸਾਚਰ ਭੂਤ ਭਵਿਖ ਭਵਾਨ ਜਪਾਂਗੇ, ਜੀਵ ਜਸੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਸਪਾਂਗੇ, ਪੁੰਨ ਪਰ ਤਾਪਨ ਬਾੜ ਜੈਤ ਸੁਨ ਪਾਪਨ ਕੇ ਬਹੁ ਪੁੰਜ ਖਪਾਂਗੇ, ਸਾਧ ਸਮੂਹ ਪਰ ਸੰਨ ਫਿਰੈ ਜਗ ਸੱਤਰ ਸਭੈ ਅਵ ਲੋਕ ਜਪਾਂਗੇ, ਮਾਨਵ ਇੰਦਰ ਗਜਿੰਦਰ ਨਰਾਦ ਜੋਨ ਤਰਲੋਕ ਕੋ ਰਾਜ ਕਰਾਂਗੇ, ਕੋਟ ਇਸਨਾਨ ਗਜਾਦ ਕਦਾਨ ਅਨੇਕ ਸੋ ਅੰਬਰ ਸਾਜ ਬਰਾਂਗੇ, ਬ੍ਰਹਮ ਮਹੇਸਰ ਬਿਸਨ ਸਚੀ ਪਾਤ ਅੰਤ ਫਸੇ ਜਮ ਫਾਤ ਪਰਾਂਗੇ, ਜੇ ਨਰ ਸਰੀ ਪਦ ਕੇ ਪ੍ਰਸ ਹੈ ਭਾਗ ਤੇ ਨਰ ਫੇ ਨ ਦੇਹ ਧਰਾਂਗੇ, ਕਹਾਂ ਪਿਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ ਬਗ ਧਿਆਨ ਲਗਾਇਓ, ਨਾਥ ਫਿਰਿਓ ਲੀਏ ਸਾਥ ਸਮੁੰਦਰਨ ਲੋਕ ਗਹਿਓ ਪਰ ਲੋਕ ਗਵਾਇਓ, ਬਾਤ ਕੀ ਉਹ ਬਖੇ ਆਂਥੋ ਬੈਠ ਕਾਇਆ ਸਹੀ ਐਸੇ ਤੋਂ ਬੈਸ ਬਤਾਇਓ, ਸਾਜ ਕਹੋ ਸੁਨ ਲਿਹੋ ਸਭੈ ਜਨ ਪ੍ਰੇਮ ਕੀ ਹੋ ਤਨ ਹੀ ਪ੍ਰਭ ਪਾਇਓ, ਕਾਹੂ ਲੈ ਬਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮਹਿ ਕਾਹੂ ਪਿਛਾ ਕੁਸੀਸ ਨਿਭਾਇਓ, ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਭੋਜਨ ਧਾਇਓ, ਕੂਰ ਕਰਿਆ ਉਰਜਿਓ ਸਭ ਹੀ ਜਗ ਸਰੀ ਭਗਵਾਨ ਕੋ ਭੇਦ ਨਾ ਪਾਇਓ, ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ

ਤੇਰੀ ਜਨਮ ਜੂਐ ਹਾਰਿਆ, ਜੀ ਹਾਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀ ਹਾਂ ਨਿਰਮਲ, ਸਤਿਗੁਰ ਤੇ ਕਾਣੀ ਕਮਾਣੀ, ਕੂੜ ਕੀਰਤ ਹੋਏ ਪਹੁੰਚਿਆ ਨਾਹੀ ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੇ ਖੱਟਿਆ ਭਲੇ ਸੇਵਣ ਜਾਰੇ, ਕਹੈ ਨਾਨਕ ਜਨ ਮਨ ਨਿਰਮਲ ਸਦਾ ਰਹਿ ਗੁਰਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀ ਹੋ ਰਹਿ ਗੁਰਨਾਲੇ, ਗੁਰ ਕੇ ਚਰਨ ਹਿਰਦੈ ਤੇ ਆਏ, ਅੰਤਰ ਆਦਿ ਮੈਂ ਸੰਭਾਲੇ, ਆਪ ਛੱਡ ਸਦਾ ਰਹਿ ਪਰਣੈ, ਗੁਰਬਨ ਅਵਰ ਨਾ ਜਾਣੈ ਕੋਏ, ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ

ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ

ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖਾ ਗੁਰਮੁਖ ਕਿਸੇ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤੱਤਾ ਸਾਰ ਨਾ ਜਾਣੇ, ਤੱਤਾ ਸਾਰ ਨਾ ਜਾਣੇ ਗੁਰੂ ਬਾਝੋ ਤੱਤਾ ਸਾਰ ਨਾ ਜਾਣੇ, ਤੇ ਗੁਣੇ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ, ਬੁੱਲ ਹੈ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਦ ਪਾਏ, ਜਿਸਨੋ ਆਂਦਿਨ ਹਰ ਲਿਵ ਲਾਗਾ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਇਹ ਵਡਦਾਤਾ, ਜੇ ਅਗਨ ਮੈਂ ਆਹਾਰ ਪੁਜਾਵੇ ਉਸ ਨੂੰ ਕਿਹੋ ਪੁਹ ਨਾ ਸਕੇ ਜਿਸ ਨੂੰ

ਗਈ ਤੇਨੇ ਵਿੱਚ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਬਿਲ ਆਏ ਐਸਾ ਸਤਿਗੁਰ ਜੇ ਮਿਲਾ ਤਸਨੋਂ ਸਿਰ ਸੌਂਪੀਆ ਵਿੱਚੋਂ ਆਪ ਜਾਏ ਜਿਸ ਦਾ ਜੀ ਉਹ ਤਿਸ ਮਿਲ ਰਿਹਾ ਹਰ ਵਤ ਸਹਿ ਮਨ ਆਏ ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲਾ ਪਾਏ ਹਰ ਰਾਸ ਮੇਰੀ ਮਨ ਵਣ ਜਾਰਾ ਹਰ ਰਾਸ ਮੇਰੀ ਮਨ ਵਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਰ ਜਪਿਓ ਜੀ ਹਾ ਲਹਾ ਖੱਟੇ ਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਤਨਾ ਤੂੰ ਅੰਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲਾ ਪੀਐ ਹਰ ਰਸ ਬਹੁਤ ਨਾ ਤਿਸ ਨਾ ਲਾਗੈ ਆਏ ਇਹੋ ਹਰ ਰਸ ਗਰਮੀ ਪਾਈਆ ਹੈ ਸਤਿਗੁਰ ਮਿਲੈ ਜਿਸ ਆਏ ਕਹੈ ਨਾਨਕ ਹੋਰ ਅੰਨ ਰਸ ਸਾ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਸੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ ਕਹੈ ਨਾਨਕ ਟਿਕਾ ਮੂਦ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਭਿਆ ਪ੍ਰਵਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਦ ਬਾਣੀ ਗੁਰ ਸਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਾਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕੇ ਅਦੁੱਤ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਤੂੰ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਜਿਤ ਲਾਇਆ ਇਹ ਨਿਤਰ ਹੋ ਮੇਰੇ ਹੋ ਹਰ ਤੋਂ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੈ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਪੁੱਜਿਆ ਜਾਂ ਬੇਕਾਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੈ ਨਾਨਕੇ ਨਿਤਰੰਦ ਸੇ ਸਤਿਗੁਰ ਮੈਂ ਦਿਬ ਦਿਟ ਹੋਈ ਇਹ ਸਰਵਣ ਹੋ ਮੇਰੇ ਹੋ ਸਾਚਾ ਸੁਣੈ ਨੋ ਪਠਾਏ ਸਾਚਾ ਸੁਣੈ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਦ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣੈ ਨੋ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਰ ਤਰਖਾਇਆ ਗੁਰਦੁਆਰਾ ਲਾਏ ਭਾਵਨੀ ਕਨਾ ਦਸਵਾਂ ਦੁਆਰ ਦਿਖਾਇਆ ਕਹਿ ਨੇਕ ਰੂਪ ਨਾਉ ਨਵ ਨਿਦ ਦਸਦਾਇਤ ਨ ਜਾਈ ਪਾਇਆ ਕਹੈ ਨਾਨਕ ਹਰ ਪਿਆਰਾ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਇਹੋ ਸਾਚਾ ਸੁਹੇਲਾ ਸਾਚਾ ਘਰ ਗਾਵਹੋ ਗਾਵਹੋ ਤਾਂ ਸੁਹੇਲਾ ਘਰ ਸਾਚਾ ਜਿੱਥੈ ਸਦਾ ਸੱਚ ਧਿਆਵ ਹੈ ਸੱਚੋ ਧਿਆਵ ਹੈ ਜਾ ਤੁਦ ਭਾਵ ਹੈ ਗੁਰਮੁਖ ਜਨਾ ਬਜਾਵ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵ ਹੈ ਕਹੈ ਨਾਨਕ ਸੱਚ ਸੁਹੇਲਾ ਸੱਚਾ ਘਰ ਗਾਵਹੇ ਅਣ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨਾਉ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨਡਿੱਟ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਕੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ ਚਿਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨਣੀ ਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਰ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀਓ ਦਸਵੇਂ ਪਾਤਸ਼ਾਹ ਕੀ ਆਤਮਕ ਜੋ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਸ ਸਤਿਗੁਰੂ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਰਹਿਮਤ ਕੀਤੀ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸਮੂਹ ਸੰਗਤਾਂ ਨੂੰ ਦਰਸ਼ਨ ਦੇ ਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਕੇ ਹਜ਼ੂਰ ਪਾਵਨ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਕੇ ਸਜੇ ਦੀਵਾਨੰਦ ਆਪ ਜੀ ਕੇ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਤੇ ਨਿਤਨੇ ਬਾਣੀਆਂ ਦੇ ਪਾਠ ਹੋਏ ਆਪ ਜੀ ਕੇ ਅੰਮ੍ਰਿਤਮਈ ਅਗਾਧ ਬੋਧ ਬਾਣੀ ਦੇ ਪਾਠ ਕਰਦਿਆਂ ਦਸਰਿਆਂ ਪਾਸੋਂ ਹੋਈਆਂ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਨਾ ਬਾਣੀ ਸੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਅਤੇ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ ਸਤਿਗੁਰੂ ਜੀ ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਭੇਟ ਕੀਤੀਆਂ ਰਹਿਮਤਾਂ ਕਰਨੀਆਂ ਦਰ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰ ਦੇਵੋ ਸਭਨਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਨਾ ਜੀਓ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਰਹਿਮਤਾਂ ਕਰਨੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਨਾ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਆਪ ਜੀ ਨੇ ਸੰਪੂਰਨ ਕਰਨੀਆਂ ਬੇਅੰਤ ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਵਿੱਚ ਰਸਦਾ ਰਾਹੀਂ ਤਨ ਮਨ ਧਨ ਰਾਹੀਂ ਸੇਵਾ ਕਮਾਈ ਜਾ ਰਹੀ ਹੈ ਸਭਨਾਂ ਦੀਆਂ ਸੇਵਾਵਾਂ ਥਾਏ ਪਾਉਣੀਆਂ ਦਰੋਂ ਘਰੋਂ ਚੜ੍ਹਦੀ ਅਕਲਾ ਬਖਸ਼ਿਸ਼ ਕਰਕੇ ਨਵਾਜਣੀਆਂ ਸਤਿਗੁਰੂ ਜੀ ਰਹਿਮਤ ਕਰਨੀ ਆਪਣੀ ਆਪਣੇ ਟਹਿਲੀਏ ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾਉਣਾ ਭਾਵਨਾ ਸਹਿਤ ਅਦਬ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾਉਣਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਸਦਾ ਅੰਗ ਸੰਗ ਵਰਤਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰੈਨ ਸੁਖ ਭਾਣੇਂਦਰ ਬਤੀਤ ਹੋਏ ਦਿਨ ਚੜ੍ਹਿਆ ਆਪਣੇ ਭਾਣੇਂਦਰ ਬਤੀਤ ਕਰਵਾਉਣਾ ਗਰੀਬ ਨਿਵਾਜ ਦੀਵਾਨਾਂ ਦੀ ਸੰਪੂਰਨ ਧਨ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਕਿਰਪਾ ਕਰੋ ਪਾਵਨ ਪਵਿੱਤਰ ਹੁਕਮ ਬਖਸ਼ ਕੇ ਦਰ ਆਈਆਂ ਸੰਗਤਾਂ ਦੀ ਗਰੀਬ ਨਿਵਾਜੀ ਕਰੋ ਜੀ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ

ਹਰ ਧਨ ਸੰਚੀ ਐ ਭਾਈ, ਜੇ ਹਲਤ ਪਲਤ ਹਰ ਹੋਏ ਸਖਾਈ। ਰਹਾਉ ਸਤ ਸੰਗਤੀ ਸੰਗ ਹਰ ਧਨ।

ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਚੌਥਾ। ਜਿੱਥੇ ਹਰ ਆਰਾਧੀਐ, ਤਿੱਥੇ ਹਰ ਮਿੱਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ, ਹੋਰਤ ਬਿਦ ਲਿਆ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਸ ਸਤਿਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਦੇ ਪਾਵਨ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਜੀਆਂ ਨੇ ਇਲਾਹੀ ਬਾਣੀ ਦੇ ਪਾਠ ਸਰਵਣ ਕੀਤੇ ਹਨ। ਉਪਰੰਤ ਅਰਦਾਸ ਬੇਨਤੀ ਸਤਿਗੁਰਾਂ ਵੱਲੋਂ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਗਏ ਹੁਕਮਨਾਮਾ ਸਾਹਿਬ ਆਪ ਜੀ ਨੇ ਸਰਵਣ ਕੀਤੇ ਹਨ, ਜੋ ਸੂਹੀ ਰਾਗ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਗਏ। ਪਾਵਨ ਅੰਗ 733 ਅਤੇ 34 ਉੱਪਰ ਸੁਭਾਇਮਾਨ ਹਨ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਪਾਵਨ ਸ਼ਬਦਾਂ ਵਿੱਚ ਇਹ ਬਖਸ਼ਿਸ਼ ਮਿਹਰਾਮਤ ਕੀਤੀ ਹੈ ਕਿ ਹੈ ਮੇਰੇ ਮਿੱਤਰ, ਹੈ ਮੇਰੇ ਭਰਾ, ਉਹ ਨਾਮ ਰੂਪੀ ਧਨ ਹੀ ਅਸਲ ਧਨ ਹੈ, ਉਹੀ ਪੂੰਜੀ ਇਕੱਠੀ ਕਰ, ਉਹੀ ਧਨ ਇਕੱਤਰ ਕਰ, ਜੋ ਲੋਕ ਤੇ ਪ੍ਰਲੋਕ ਵਿੱਚ ਮਦਦਗਾਰ ਹੈ, ਸਹਾਇਤਾ ਪ੍ਰਦਾਨ ਕਰਨ ਵਾਲਾ ਹੈ। ਜਿੱਥੇ ਵੀ ਤੈਨੂੰ ਜ਼ਰੂਰਤ ਪਵੇਗੀ, ਲੋੜ ਪਏਗੀ, ਉਹ ਹਰੀ ਨਾਮ ਰੂਪੀ ਧਨ ਹੀ ਤੇਰਾ ਮਦਦਗਾਰ ਹੋਏਗਾ। ਜਹ ਮਾਤ ਪਿਤਾ ਸੁਤ ਬੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਉਹ ਨਾਮ ਰੂਪੀ ਧਨ ਹੀ ਸਦਾ ਸਹਾਈ ਹੈ, ਹਲਤ ਪਲਤ ਵਿੱਚ ਜੀਵਨ ਸੁਹੇਲਾ ਕਰਦਾ ਹੈ। ਸਾਖਤੀ ਲੋਕ ਜਿਹੜੇ ਨੇ ਉਹ ਭਿੱਖਿਆ ਭਾਵ ਕੂੜ ਧਨ ਵਿਹਾਜਦੇ ਨੇ ਤੇ ਲੋਕ ਪ੍ਰਲੋਕ ਵਾਰ ਕਰਦੇ ਨੇ, ਪਰ ਉਹ ਨਾਮ ਰੂਪੀ ਧਨ ਜਿਸ ਨੂੰ ਕੋਈ ਜਮਦੂਤ, ਕੋਈ ਉਚੱਕਾ ਚੋਰ ਚੁਰਾ ਨਹੀਂ ਸਕਦਾ, ਪਾਣੀ ਡੋਬ ਨਹੀਂ ਸਕਦਾ, ਅਗਨ ਸਾੜ ਨਹੀਂ ਸਕਦੀ, ਪਰਮੇਸ਼ਵਰ ਦਾ ਨਾਮ ਐਸਾ ਅਮੁੱਲਕ ਹੈ, ਐਸਾ ਨਿਸ਼ਚਲ ਹੈ ਕਿ ਜੋ ਕਦੀ ਵੀ ਕਿਸੇ ਦੇ ਮਿਟਾਇਆ ਮਿਟਦਾ ਨਹੀਂ, ਉਹ ਸਦਾ ਜੀ ਕੈ ਨਾਲ ਵਸਦਾ ਹੈ, ਜੀ ਦੇ ਸੰਗ ਵਸਦਾ ਹੈ। ਇਸ ਕਰਕੇ ਦਤਾਰ ਜੀ ਨੇ ਰਹਿਮਤ ਕੀਤੀ ਹੈ, ਭਾਏ ਨਾ ਸਾਕੈ ਜਲੈ, ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਲੇ, ਉਹਨੂੰ ਜਲ ਡੋਬ ਨਹੀਂ ਸਕਦਾ, ਅਗਨ ਸਾੜ ਨਹੀਂ ਸਕਦੀ, ਉਹ ਨਾਮ ਰੂਪੀ ਧਨ ਗੁਰੂ ਕਿਰਪਾ ਗੁਰੂ ਬਖਸ਼ਿਸ਼ ਸਦਕਾ ਹੀ ਵਿਹਾਜਿਆ ਜਾਂਦਾ ਹੈ। ਗੁਰੂ ਬਖਸ਼ਿਸ਼ ਗੁਰੂ ਸੰਗਤ ਵਿੱਚ ਆ ਕਰਕੇ, ਗੁਰੂ ਚਰਨਾਂ ਵਿੱਚ ਆ ਕਰਕੇ ਪ੍ਰਾਪਤ ਹੁੰਦੀ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਗਰਮ ਕਰੋ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੀ ਕੀਰਤਨ ਦਾ। ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਅੰਮ੍ਰਿਤ ਬਾਣੀ ਦੇ ਕੀਰਤਨ ਨਾਲ ਜੋੜੇਗਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾ ਵਿਸਮਾਦ ਊਰਜਾ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖਿਆ ਹਾਜ਼ਰਾ ਹਜ਼ੂਰ ਵੇਖ ਵਿਡਾਣ ਰਿਹਾ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ
1: ਮਹਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ।

0: ਆਓ। ਭੈ ਵਿੱਚ ਅਗਨ ਕਢਾਏ ਬੇਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਦਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਾਂਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਣ ਆਕਾਸ਼, ਭੈ ਵਿੱਚ ਜੋਤ ਮਹਾਂਬਲ ਸੂਰ, ਭੈ ਵਿੱਚ ਆਵੇ ਜਾਵੇ ਪੂਰ। ਸਗਲਿਆ ਭਾਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ।
1: ਮਹਿਲਾ ਪਹਿਲਾ, ਨਾਨਕ ਨਿਰਭਉ ਨਿਰੰਕਾਰ, ਹੋਰ ਕੇਤੇ ਰਾਮ ਰਵਾਲ, ਕੇਤੀਆਂ ਕਨ ਕਹਾਣੀਆਂ, ਕੇਤੇ ਵੇਦ ਵਿਚਾਰ, ਕੇਤੇ ਨੱਚੇ ਮੰਗ ਤੇ ਗਿਣਮਣ ਪੂਰੇ ਤਾਲ, ਬਾਜਾਰੀ ਬਾਜ਼ਾਰ ਮੈਂ ਆਏ ਕਡੇ ਬਾਜ਼ਾਰ, ਦਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ।

ਭਿੰਨੀ ਰਹਿਣ ਜਿਨਾ ਮਨ ਚਾਹੋ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚੱਕਾ ਚੱਕੀ ਚੱਕ ਤਲਵਾਰ ਓਲੇ ਬਹੁਤ ਅਨੰਤ ਲਾਟੂ ਮਾਧਾਣੀ ਅਨਗਾ ਪੰਖੀ ਪਾਉਂਦੀਆਂ ਲੈਨ ਸਾਸੂ ਐ ਚੜ ਪਵਾਈ ਐ ਜੰਤ ਨਾਨਕ।

0: ਮਨ ਕਾ ਚਾਉ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ
1: ਪੌੜੀ ਨਾ ਉਤਰਾ ਨਿਰੰਕਾਰ ਹੈ ਨਾ ਲੈ ਨਾ ਜਾਈ ਹੈ ਜੀਓ ਪਿੰਡ ਸਭ ਤਿਸਦਾ ਦੇ ਖਾਦੇ ਆ ਗਵਾਈ ਹੈ ਜੇ

0: ਓਏ ਦਿਆ ਕੇ ਸੋ ਤੂੰ ਹੈ ਜਾਣੇ ਤੇਰਾ ਪੇ ਤੇਰੀ ਸਾਰ ਨਾਨਕ ਭਗਤਾਂ ਪੁਖਸਲਾ ਸਨਾਮਾ ਧਾਰ ਸਦਾਨੰਦ ਰਹੇ ਦਿਨ ਰਾਤੀ ਗੁਣਵੰਤੀਆਂ ਪਛਾਰ ਮਹਿਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇੜ ਹੈ ਪਈ ਘੁਮਿਆਰ ਘੜ ਪਾਂਡੇ ਇੱਟਾਂ ਕੀ

0: ਜੀ ਸਨ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ ਸਤਿਗੁਰੂ ਜੀ ਨੇ ਬੇਅੰਤ ਬਖਸ਼ਾਂ ਕੀਤੀਆਂ ਹਨ। ਇਲਾਹੀ ਬਾਣੀ ਦੇ ਆਸਾ ਦੀ ਵਾਰ ਦੇ ਸੰਪੂਰਨ ਕੀਰਤਨ ਸਤਿਗੁਰਾਂ ਨੇ ਸੇਵਾ ਬਖਸ਼ੀ ਹੈ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਸਤਿਗੁਰੂ ਅੱਗੇ ਤੋਂ ਹੋਰ ਪ੍ਰੇਮ ਸ਼ਰਧਾ ਨਾਲ ਬਾਣੀ ਪੜ੍ਹਨ ਦੀ ਦਾਤ ਬਖਸ਼ਣ। ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ, ਉਹ ਅੱਜ ਦੇ ਹੁਕਮਨਾਮੇ ਦੀ ਵਿਆਖਿਆ ਨਾਲ ਗੁਰਮਤਿ ਇਤਿਹਾਸ ਨਾਲ ਸਾਨੂੰ ਜੋੜਨਗੇ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਪਿਆਰ ਨਾਲ ਫਤਿਹ ਬੁਲਾਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿ

सुन यार हमारे सज्जन, एक करो बेनंतिया।

ਅੱਖਰੋਂ ਖੋ ਜੰਤੀ ਆ ਤਿਸ ਦਸ ਪਿਆਰੇ ਸਿਰ ਧਾਰੀ ਉਤਾਰੇ ਇੱਕ

ਪਿਆਰ ਸਹਿਤ ਸਾਰੀ ਸੰਗਤ ਗੁਰੂ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਰਾਜਾਨ ਰਾਜ ਪਹਾਨਹਾਨ ਪਹਾਣ ਦੀਵਾਨ ਦੇਵ ਉਪਮਾ ਮਹਾਨ ਰਾਜਣ ਮੈਂ ਤੂੰ ਰਾਜਾ ਕਹੀਐ ਭੂਮਣ ਮੈਂ ਭੂਮਾ ਠਾਕੁਰ ਮੈਂ ਠਕੁਰਾਈ ਤੇਰੀ ਕੋਮਣ ਸਿਰ ਕੋਮਾ ਪਿਤਾ ਮੇਰੋ ਬੜੋ ਧਨੀ ਅਗਮਾ ਉਸਤਤ ਕਵਣ ਕਰੀਜੈ ਕਰਤੇ ਪੇਖ ਰਹੇ ਬਿਸਮਾ ਸੁਖੀਅਨ ਮੈਂ ਸੁਖੀਆ ਤੂੰ ਕਹੀਐ ਦਾਤਣ ਸਿਰ ਦਾਤਾ ਤੇਜਨ ਮੈਂ ਤੇਜਵੰਸੀ ਤੇਰੀ ਰਸੀਅਨ ਮੈਂ ਰਾਤਾ ਸੂਰਨ ਮੈਂ ਤੂੰ ਸੂਰਾ ਕਹੀਐ ਭੋਗਣ ਮੈਂ ਭੋਗੀ ਗ੍ਰਸਤਾਨ ਮੈਂ ਤੂੰ ਬੜੋ ਗ੍ਰਸਤੀ ਜੋਗਨ ਮੈਂ ਜੋਗੀ ਕਰਤਨ ਮੈਂ ਤੂੰ ਕਰਤਾ ਕਹੀਐ ਆਚਾਰਨ ਮੈਂ ਆਚਾਰੀ ਸਾਹਣ

ਦਰਬਾਰਾ ਸਾਰਨ ਪਾਲਨ ਟੀਕਾ ਲਖਮੀ ਕੇ ਤਕ ਗਣੀ ਨ ਜਾਈਐ ਗਣ ਨਾ ਸਕੋ ਸੀਕਾ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਜੁਗ ਹੋ ਜੁਗ ਅਟਲ ਸੱਚੇ ਪਾਤਸ਼ਾਹ ਜੀ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਸਵਾਰੀ ਸਾਧ ਸੰਗਤ ਜੀ ਦੂਰ ਨੇੜੇ ਗੁਰੂ ਪਿਆਰੇ ਮਾਈ ਭਾਈ ਗੁਰਸਿੱਖ ਘਰਾਂ ਵਿੱਚ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕਰਨ ਵਾਲੇ ਗੁਰਸਿੱਖ ਸਤਿਗੁਰਾਂ ਦੀ ਅਪਾਰ ਅਪਾਰ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇਲੇ ਦਾ ਗੁਰਸੰਗਤ ਜੀ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਭਰਪੂਰ ਵਚਨ ਹਨ। ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ ਬਿਖੜੇ ਦਾਉ ਲੰਘਾਵਾ ਮੀਰਾ ਸਤਿਗੁਰ, ਸੁਖ ਸਹਿਜ ਸੇਤੀ ਕਰ ਜਾਤੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਭਾਈ, ਅੰਮ੍ਰਿਤ ਵੇਲੇ ਦੀ ਸੰਭਾਲ ਕਰ। ਸਰੀਰਕ ਇਸ਼ਨਾਨ ਜਿਹੜਾ ਹੈ ਜਲ ਪਾਦੇ ਨਾਲ ਕਰਨਾ ਕਰ, ਪਾਣੀ ਦੇ ਨਾਲ ਕਰਨਾ ਕਰ, ਜਲ ਦੇ ਨਾਲ ਸਰੀਰ ਦਾ ਇਸ਼ਨਾਨ ਕਰਕੇ ਸਾਵਧਾਨ ਇਕਾਗਰਤਾ ਵਿੱਚ ਜਾ ਕਰਕੇ ਫਿਰ ਮਨ ਦਾ ਇਸ਼ਨਾਨ ਗੁਰੂ ਦੇ ਸ਼ਬਦ ਦੁਆਰੇ ਕਰ। ਗੁਰੂ ਦੀ ਐਸੀ ਅੰਮ੍ਰਿਤ ਵੇਲੇ ਦੀ ਬਖਸ਼ਿਸ਼ ਹੋਵੇਗੀ, ਜਿਹੜੀਆਂ ਔਖੀਆਂ ਘਾਟੀਆਂ ਨੇ, ਵਿਖੜੇ ਪੈਂਡੇ ਨੇ, ਵਿਕਾਰਾਂ ਦੀਆਂ ਘਾਟੀਆਂ ਨੇ, ਉਹ ਬੜੇ ਸੁਖੈਣ ਜੇ ਢੰਗ ਦੇ ਨਾਲ ਪਾਰ ਕਰ ਜਾਵੇਗਾ। ਫਿਰ ਅੰਮ੍ਰਿਤ ਬਚਨ ਤੁਹਾਡੇ ਨਾਲ ਸਾਂਝੇ ਕਰਦਿਆਂ, ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ, ਜੇ ਸੁੱਤਾ ਹੋਇਆ ਵੈ ਤਾਂ ਵੀ ਗੁਰੂ ਗੁਰੂ ਦਾ ਪਿਆਰਿਆ ਜਾਪ ਕਰਿਆ ਕਰ। ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰ, ਸੁਖ ਸਹਿਜ ਸੇਤੀ ਕਰ ਜਾਤੇ। ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਜ ਗੁਜਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਸਤਿਗੁਰਾਂ ਦੀ ਅਪਾਰ ਬਖਸ਼ਿਸ਼, ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਗੁਰੂ ਸਵਾਰੀ ਸੰਗਤ ਜੀ ਗੁਰੂ ਬਖਸ਼ਿਸ਼ ਦੁਆਰੇ ਪ੍ਰਾਪਤ ਹੋਇਆ ਹੈ। ਸਤਿਗੁਰਾਂ ਨੇ ਅਪਾਰ ਅਪਾਰ ਅਪਾਰ ਕਿਰਪਾ ਕੀਤੀ ਜੇ ਅੰਮ੍ਰਿਤ ਵੇਲੇ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦੀਦ ਨੇ ਦੀਦਾਰ ਬਖਸ਼ਿਸ਼ ਕੀਤੇ ਨੇ। ਦੀਦ ਨੇ ਇਹਨਾਂ ਦੀਦਿਆਂ ਦੁਆਰੇ, ਅੱਖੀਆਂ ਦੁਆਰੇ, ਨੇਤਰਾਂ ਦੁਆਰੇ ਮੇਰੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਹੋਏ ਨੇ, ਤਨ ਮਨ ਹੋਏ ਨੇ ਹਾਲ ਜਾਂ ਗੁਰ ਦੇਖਾਂ ਸਾਹਮਣੇ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ, ਸੰਗਤਾਂ ਬਹੁਤ ਪਿਆਰ ਵਿੱਚ ਜਦੋਂ ਸਤਿਗੁਰੂ ਜੀ ਦੇ ਪ੍ਰਕਾਸ਼ ਹੁੰਦੇ ਨੇ ਖੜ ਜਾਂਦੀਆਂ ਨੇ, ਵਿਚਾਰ ਵਿੱਚ ਬੈਠ ਜਾਂਦੀਆਂ ਨੇ, ਅੱਜ ਦਾ ਫੁਰਮਾਨ ਕੀ ਹੈ ਬਹੁਤ ਗਹਿਰਾਈ ਵਿੱਚ ਸੁਣਿਆ ਜਾਵੇ, ਅੱਜ ਦਾ ਮੁੱਖ ਵਾਕ ਹੁਕਮਨਾਮਾ ਸੁਣਿਆ ਜਾਵੇ, ਸੁਣ ਕੇ ਫਿਰ ਉਹਨੂੰ ਮੰਨਿਆ ਵੀ ਜਾਵੇ। ਜਿੱਥੇ ਸੁਣਿਆ ਦੀਆਂ ਚਾਰ ਪੌੜੀਆਂ ਨੇ ਉੱਥੇ ਮੰਨਿਆ ਦੀਆਂ ਚਾਰ ਪੌੜੀਆਂ ਨੇ, ਫਿਰ ਉਹਨੂੰ ਕਮਾਈ ਕਰਨ ਦੀ ਬਾਤ ਹੈ। ਪੰਚ ਪ੍ਰਵਾਨ ਪੰਚ ਪ੍ਰਧਾਨ, ਸਤਿਗੁਰੂ ਜੀ ਦਾ ਹੁਕਮ ਸੁਣਿਆ ਜਾਵੇ, ਹੁਕਮ ਮੰਨਿਆ ਜਾਵੇ, ਹੁਕਮ ਦੀ ਕਮਾਈ ਕੀਤੀ ਜਾਵੇ, ਜੀਵਨ ਵਿੱਚ ਲਾਗੂ ਕੀਤਾ ਜਾਵੇ ਤਾਂ ਲੋਕ ਪ੍ਰਲੋਕ ਸੁਹੇਲਾ ਬਣ ਜਾਂਦਾ ਹੈ। ਗੁਰੂ ਸਵਾਰੀ ਸੰਗਤ ਜੀ, ਅੱਜ ਦੇ ਅੰਮ੍ਰਿਤ ਬਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 733 ਅਤੇ 734 ਤੇ ਸਤਿਗੁਰਾਂ ਦਾ ਸ਼ਬਦ ਸੁਭਾਇਮਾਨ ਹੈ। ਅੰਮ੍ਰਿਤ ਬਚਨ ਸੋਢੀ ਸੁਲਤਾਨ ਸੱਚੇ ਪਾਤਸ਼ਾਹ, ਅੰਮ੍ਰਿਤ ਬਚਨ ਸੋਢੀ ਸੁਲਤਾਨ ਸੱਚੇ ਪਾਤਸ਼ਾਹ, ਪਿਆਰ ਵਿੱਚ ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਫਿਰ ਆਖੋ ਧੰਨ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ, ਜਿਹਦੇ ਵਾਸਤੇ ਅੰਮ੍ਰਿਤ ਬਚਨ ਨੇ ਡਿੱਠੇ ਸਭੇ ਥਾਵ ਨਹੀਂ ਤੋਦ ਜਿਹਾ, ਬਦਹੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ। ਸਾਰੇ ਥਾਵਾਂ ਤੇ ਵੇਖਿਆ, ਨਿਗਾਹ ਮਾਰੀ ਹੈ, ਪਰ ਧੰਨ ਗੁਰੂ ਰਾਮਦਾਸ ਤੁਹਾਡੇ ਸਥਾਨ ਵਰਗਾ, ਤੁਹਾਡੀ ਨਗਰੀ ਵਰਗਾ ਕੋਈ ਥਾਂ ਨਜ਼ਰ ਨਹੀਂ ਜੇ ਆਉਂਦਾ। ਬਦੋ ਪੁਰਖ ਵਿਧਾਤਾ ਤਾਂ ਤੂੰ ਸੋਇਆ। ਇੱਕ ਅਰਦਾਸ ਕਰਿਆ ਕਰੀਏ, ਜਿਵੇਂ ਭੱਟ ਸਾਹਿਬਾਨਾਂ ਨੇ ਬੇਨਤੀ ਕੀਤੀ ਹੈ, ਭੱਟ ਸਾਹਿਬਾਨਾਂ ਨੇ ਇੱਕੋ ਹੀ ਪਿਆਰ ਵਿੱਚ ਬੇਨਤੀ ਕੀਤੀ, ਧੰਨ ਗੁਰੂ ਰਾਮਦਾਸ
ਤੁਹਾਡੇ ਦਰ ਤੋਂ ਮੈਂ ਕੁਝ ਨਹੀਂ ਜੇ ਮੰਗਦਾ, ਇੱਕੋ ਹੀ ਬਾਤ ਮੰਗਦਾ ਜੇ, ਇੱਕੋ ਹੀ ਬੇਨਤੀ ਕਰਕੇ ਦਾਤ ਮੰਗਦਾ ਜੇ। ਉਹ ਕਿਹੜੀ ਦਾਤ ਮੰਗੀ ਹੈ? ਇੱਕ ਅਰਦਾਸ ਭਾਟ ਕੀਰਤ ਕੀ। ਕੀਰਤ ਭੱਟ ਕਹਿੰਦਾ ਮੇਰੀਆਂ ਬਹੁਤੀਆਂ ਅਰਦਾਸਾਂ ਨੇ ਜੇ, ਵੀ ਮੈਨੂੰ ਆਹ ਵੀ ਚਾਹੀਦਾ, ਮੈਨੂੰ ਆਹ ਵੀ ਮਿਲ ਜੇ, ਆਹ ਵੀ ਮਿਲ ਜਾਵੇ। ਦੇਣ ਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੁਸੀਂ ਸਮਰੱਥ ਹੋ, ਤੁਹਾਡੇ ਘਰ ਵਿੱਚ ਕਿਸੇ ਵਸਤੂ ਕਿਸੇ ਪਦਾਰਥ ਦਾ ਘਾਟਾ ਨਹੀਂ ਹੈ। ਪਰ ਕੀਰਤ ਭੱਟ ਜੀ ਕਹਿੰਦੇ ਮੇਰੀ ਤਾਂ ਅਰਦਾਸ ਹੀ ਇੱਕ ਹੈ, ਗੁਰੂ ਰਾਮਦਾਸ ਉਹ ਕਿਰਪਾ ਕਰ ਦਿਓ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰੱਖੋ ਸ਼ਰਨਾਈ। ਹੇ ਗੁਰੂ ਰਾਮਦਾਸ, ਮੈਂ ਜਿੱਥੇ ਵੀ ਹੋਵਾਂ ਮੇਰੀ ਸੁਰਤ ਜਿਹੜੀ ਹੈ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਹੋਵੇ। ਜੇ ਮੈਂ ਕਿਧਰੇ ਅੰਮ੍ਰਿਤਸਰ ਦੀ ਧਰਤੀ ਤੇ ਹੋਵਾਂ ਤੇ ਤੁਹਾਡੇ ਦਰਬਾਰ ਵਿੱਚ ਮੈਂ ਸਰੀਰ ਕਰਕੇ ਸੁਰਤ ਕਰਕੇ ਟਿਕਿਆ ਹੋਵਾਂ, ਅਗਰ ਜੇ ਮੈਂ ਕਿਧਰੇ ਦੂਰ ਦਰੇਡੇ ਵਿਦੇਸ਼ਾਂ ਦੇ ਵਿੱਚ ਹੋਵਾਂ, ਸਰੀਰ ਮੇਰਾ ਬੇਸ਼ੱਕ ਵਿਦੇਸ਼ ਵਿੱਚ ਘੁੰਮ ਰਿਹਾ ਹੈ, ਗੁਰੂ ਦਾ ਪਿਆਰਾ ਗੁਰਸਿੱਖ ਕਹਿੰਦਾ ਗੁਰੂ ਰਾਮਦਾਸ ਮੇਰੀ ਸੁਰਤ ਤੁਹਾਡੇ ਚਰਨਾਂ ਵਿੱਚ ਹੋਵੇ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਜੇ ਅੰਮ੍ਰਿਤ ਬਚਨਾਂ ਵਿੱਚ ਸਤਿਗੁਰੂ ਜੀ ਜਿਵੇਂ ਉਪਦੇਸ਼ ਦਿੰਦੇ ਨੇ, ਆਓ ਸਾਂਝ ਕਰਨ ਦਾ ਨਿਮਾਣਾ ਜਿਹਾ ਯਤਨ ਕਰੀਏ।

ਜਿੰਨੀਆਂ ਸੰਗਤਾਂ ਗੁਰੂ ਦਰਬਾਰ ਵਿਚ ਲੰਗਰਾਂ ਵਿਚ ਘਰਾਂ ਵਿਚ ਬੈਠੇ ਹੋ, ਆਖੋ ਰਸਨਾ ਦੁਆਰੇ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ, ਹਰ ਮਿੱਤ ਸਹਾਈ। ਮਿੱਤ ਦਾ ਅਰਥ ਹੈ ਮਿੱਤਰ, ਦੋਸਤ। ਉਹ ਮੇਰਾ ਵਾਹਿਗੁਰੂ ਨਿਰੰਕਾਰ ਮਿੱਤਰਾਂ ਦੀ ਤਰ੍ਹਾਂ ਸਹਾਇਤਾ ਕਰਨ ਵਾਲਾ ਹੈ। ਵਿਦਵਾਨਾਂ ਨੇ ਮਿੱਤਰ ਵੱਖ ਵੱਖ ਢੰਗਾਂ ਦੇ ਨਾਲ ਮੰਨੇ ਨੇ। ਇੱਕ ਧਨ ਮਿੱਤਰ ਹੁੰਦਾ ਹੈ, ਇੱਕ ਸਾਕ ਸੰਬੰਧੀ ਮਿੱਤਰ ਹੁੰਦੇ ਨੇ, ਤੇ ਇੱਕ ਬੰਦੇ ਦੇ ਕੀਤੇ ਹੋਏ ਕਰਮ ਮਿੱਤਰ ਹੁੰਦੇ ਨੇ। ਧਨ ਦੀ ਮਿੱਤਰਤਾ ਓਨਾ ਚਿਰ ਜੇ ਧਨ ਦੀ ਮਿੱਤਰਤਾ ਓਨਾ ਚਿਰ ਹੈ ਜਿੰਨਾ ਚਿਰ ਖਲੜੇ ਚ ਸਵਾਸ ਚੱਲ ਰਹੇ ਨੇ। ਓਨਾ ਚਿਰ ਬੰਦਾ ਕਹਿੰਦਾ ਧਨ ਇਹ ਮੇਰਾ ਹੈ, ਮੇਰਾ ਮਿੱਤਰ ਹੈ, ਇਸ ਧਨ ਦੇ ਨਾਲ ਕੁਝ ਟਹਿਲ ਸੇਵਾ ਕਰਵਾ ਸਕਦਾ ਹੈ, ਪਰ ਜਦੋਂ ਇਸ ਸਰੀਰ ਚੋਂ ਸਵਾਸ ਉਡਾਰੀ ਮਾਰ ਜਾਂਦੇ ਨੇ, ਧਨ ਨੂੰ ਸਾਂਭਣ ਵਾਲੇ ਤੇ ਪਹਿਲਾਂ ਹੀ ਬਥੇਰੇ ਬੈਠੇ ਹੁੰਦੇ ਨੇ। ਇਸ ਕਰਕੇ ਧਨ ਮਿੱਤਰ ਵੀ ਸਾਥ ਛੱਡ ਜਾਣ ਵਾਲਾ ਹੈ। ਮੇਰੇ ਵਾਹਿਗੁਰੂ ਨੂੰ ਮਿੱਤਰ ਬਣਾਓ, ਤੇਰਾ ਪਰਲੋਕ ਤੱਕ ਸਾਥ ਨਹੀਂ ਛੱਡੇਗਾ। ਧਨ ਦਾ ਸਾਥ ਬੰਦਾ ਛੱਡਿਆ ਜਾਂਦਾ ਹੈ। ਦੂਜੇ ਸਾਕ ਸੰਬੰਧੀ ਮਿੱਤਰ ਹੁੰਦੇ ਨੇ, ਜਿਹਨੂੰ ਮਹਾਰਾਜ ਕਹਿੰਦੇ ਕੋਈ ਜਾਣੈ ਕਵਣ ਈਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕੀ ਨਿਰਮਲ ਰੀਤ, ਮਾਤ ਪਿਤਾ ਬਣਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਕੋ ਨਾ ਸਹਾਈ। ਇਹ ਵੀ ਜਿਹੜੇ ਮਿੱਤਰ ਜੇ ਇਹ ਗੁਰੂ ਸਵਾਰਿਓ, ਓਨਾ ਚਿਰ ਮਿੱਤਰ ਜੇ ਜਿੰਨਾ ਚਿਰ ਸਵਾਸ ਨਿਕਲ ਗਏ ਤੇ ਮਸਾਣ ਭੂਮਿਕਾ ਵਿਚ ਨਹੀਂ ਜਾਂਦੇ, ਓਨਾ ਚਿਰ ਤੇ ਨਾਲ ਜਾਂਦੇ ਨੇ ਬਾਡੀ ਦੇ, ਮਗਰੋਂ ਕਹਿੰਦੇ ਕਿੱਥੇ ਗਿਆ। ਭਗਤ ਰਵਿਦਾਸ ਜੀ ਕਹਿੰਦੇ ਮਰ ਹੱਟ ਲੱਗ ਸਭ ਲੋਕ ਕੁਟੰਬ ਮਿਲ, ਹੰਸ ਅਕੇਲਾ ਜਾਏ। ਮੜੀਆਂ ਮਸਾਣਾ ਤੱਕ ਦੇ ਸਾਗ ਸੰਬੰਧੀ ਮਿੱਤਰ ਜਾਂਦੇ ਜੇ, ਪਰ ਅੱਗੇ ਕੋਈ ਨਹੀਂ ਜਾਂਦਾ। ਤੀਸਰੇ ਬੰਦੇ ਦੇ ਕਰਮ ਮਿੱਤਰ ਜੇ ਕਰਮ, ਇਹਦੇ ਨਾਲ ਹੀ ਜਾਂਦੇ ਨੇ। ਜਿਹੋ ਜੇ ਚੰਗੇ ਮੰਦੇ ਕਰਮ ਕੀਤੇ ਨੇ, ਇਹਦੇ ਨਾਲ ਜਾਣੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਉਹ ਕੰਮ ਕਰ, ਉਹ ਕਰਮ ਕਰ ਜਿਹਦੇ ਕਰਕੇ ਤੇਰਾ ਪਰਲੋਕ ਵਿੱਚ ਮੁੱਖ ਉਜਲਾ ਹੋਵੇ। ਫਰੀਦਾ ਜਿੰਨੀ ਕੰਮੀ ਨਾਹੇ ਗੁਣ, ਤੇ ਕੰਮੜੇ ਵੀ ਸਾਰ, ਮਤ ਸ਼ਰਮਿੰਦਾ ਥੀ ਵੋਹੀ ਸਾਈ ਦਾ ਦਰਬਾਰ। ਮਤਾ ਤੈਨੂੰ ਸ਼ਰਮਸ਼ਾਰ ਹੋਣਾ ਪਵੇ। ਉਹ ਕਰਮ ਕਰ, ਉਹ ਤੇਰੇ ਨਾਲ ਜਾਣਗੇ। ਤੂੰ ਨਾਮ ਦਾ ਕਰਮ ਕਰ, ਤੇਰਾ ਮੁੱਖ ਉਜਲਾ ਹੋ ਜਾਵੇਗਾ। ਜਿਨੀ ਨਾਮ ਤੇ ਆਇਆ ਗਏ ਮੁਸਕਤ ਕਹਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਪਾਤਸ਼ਾਹ ਜੀ ਕਹਿੰਦੇ ਉਹ ਮਿੱਤਰ ਹੈ, ਪਰ ਹੁੰਦਾ ਕੀ ਹੈ? ਮਹਾਰਾਜ ਕਹਿੰਦੇ ਮਿੱਤਰ ਪਿਆਰਾ ਜੀ ਮੈਂ ਛੱਡ ਗਵਾਇਆ। ਇਸ ਜੀਵ ਨੇ ਪਿਆਰੇ ਮਿੱਤਰ ਨੂੰ ਭੁਲਾ ਦਿੱਤਾ, ਛੱਡ ਦਿੱਤਾ ਹੈ। ਬਾਹਰਲੇ ਮਿੱਤਰਾਂ ਨਾਲ ਦੋਸਤੀ ਪਾਈ ਹੋਈ ਹੈ, ਕਾਦੇ ਕਰਕੇ ਛੱਡਿਆ ਹੈ? ਰੰਗ ਕਸੁੰਬਾ ਭੁੱਲੀ ਤੋ ਸੱਜਣ ਕੀ ਹੋ ਕੀਮ ਨਾ ਪਾਉਂਦੀ, ਹੋ ਤੁਧ ਬਿਨ ਅੱਡ ਨਾ ਲੈਂਦੀ। ਮਹਾਰਾਜ ਕਹਿੰਦੇ ਉਹਦੀ ਕੀਮਤ ਨਹੀਂ ਪਾਈ ਜਾ ਰਹੀ। ਦੁਨੀਆਂ ਦੀ ਮਿੱਤਰਤਾ ਕਿਸ ਤਰ੍ਹਾਂ ਦੀ ਜੇ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ ਮਨ ਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ ਜਿਚਰ ਪੈਨਣ ਖਾਵਣੇ, ਤਿਚੁਰ ਰੱਖਣ ਗੰਢ, ਜਿਤ ਦਿਨ ਕਿਸ਼ ਨਾ ਹੋਵਈ ਤਿਤ ਦਿਨ ਬੋਲਣ ਗੰਧ। ਉਸ ਦਿਨ ਕਬੋਲ ਬੋਲ ਬੋਲਦੇ ਨੇ। ਇਸ ਕਰਕੇ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਤੱਥੇ ਹਰ ਮਿੱਤ ਸਹਾਈ। ਮਿੱਤਰਤਾ ਮੇਰਾ ਵਾਹਿਗੁਰੂ ਮਦਦਗਾਰ ਹੋਵੇਗਾ ਜਿੱਥੇ ਉਹਨੂੰ ਯਾਦ ਕਰੇਗਾ। ਅਗਰ ਜੇ ਪ੍ਰਹਿਲਾਦ ਨੇ ਯਾਦ ਕੀਤਾ ਤੇ ਸਤਿਗੁਰੂ ਮਹਾਰਾਜ ਉਹਦੀ ਸਹਾਇਤਾ ਕਰਦੇ ਨੇ। ਅਗਰ ਦ੍ਰੋਪਦੀ ਉਹਨੂੰ ਯਾਦ ਕਰਦੀ ਹੈ ਤੇ ਸਤਿਗੁਰੂ ਮਹਾਰਾਜ ਉਹਨੂੰ ਸਹਾਇਤਾ ਕਰਦੇ ਨੇ, ਉਹਦਾ ਨਗੇਜ ਕੱਜਦੇ ਨੇ। ਅਗਰ ਮੱਖਣ ਸ਼ਾਹ ਲੁਬਾਣਾ ਡੁੱਬਦਾ ਬੇੜਾ ਉਹਦਾ ਅਰਦਾਸ ਕਰਦਾ ਹੈ, ਤੱਥੇ ਹਰ ਮਿੱਤ ਸਹਾਈ। ਜਿੱਥੇ ਹਰ ਆਰਾਧੀਏ ਜਿੱਥੇ ਯਾਦ ਕੀਤਾ ਜਾ ਰਿਹਾ, ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਉਹਦੇ ਡੁੱਬਦੇ ਜਹਾਜ਼ ਨੂੰ ਬੰਨੇ ਲਾ ਰਹੇ ਨੇ। ਮੇਰਾ ਗੁਰੂ ਮਿੱਤਰ ਹੈ, ਉਸ ਨੂੰ ਜਪਿਆ ਕਰ, ਉਹਦੇ ਨਾਮ ਦੇ ਨਾਲ ਜੁੜਿਆ ਕਰ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਤੱਥੇ ਹਰ ਮਿੱਤ ਸਹਾਈ, ਉੱਥੇ ਮੇਰਾ ਵਾਹਿਗੁਰੂ ਸਹਾਇਤਾ ਕਰਨ ਵਾਲਾ ਹੈ। ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ, ਅਗਨੀ ਉਧਰ ਮਾਂ ਹੈ। ਪਾਤਸ਼ਾਹ ਜੀ ਕਹਿੰਦੇ ਉਹ ਮਾਤਾ ਜੀ ਜਠਰ ਅਗਨੀ ਵਿੱਚ ਸਹਾਇਤਾ ਕੀਤੀ ਸੀ, ਇਸ ਕਰਕੇ ਉਹ ਇਸ ਮਾਤ ਲੋਕ ਵਿੱਚ ਵੀ ਉਹ ਪਿਆਰਾ ਹੈ, ਉਹ ਸਹਾਇਤਾ ਕਰਨ ਵਾਲਾ। ਅਨੇਕਾਂ ਹੀ ਪ੍ਰਮਾਣ ਹਨ ਜੀ। ਗੁਰ ਕਿਰਪਾ ਤੇ ਹਰ ਮਨ ਵਸੈ,
ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਨਾਮ ਕਿਵੇਂ ਵਸਦਾ ਹੈ? ਉਹਦੀ ਕਿਰਪਾ ਦੁਆਰੇ, ਜਦੋਂ ਕਿਰਪਾ ਕਰਦਾ ਹੈ, ਆ ਕੇ ਕਿਰਪਾ ਮੰਗਣੀ ਹੈ ਗਰੀਬ ਨਿਵਾਜ, ਕਿਰਪਾ ਕਰ ਦਿਓ। ਜਦੋਂ ਕਿਰਪਾ ਕਰਦਾ ਫਿਰ ਦੁੱਖ ਵੀ ਖਤਮ ਹੋ ਜਾਂਦੇ ਨੇ। ਕਿਰਪਾ ਕਟਾਖ ਅਵਲੋਕਣ ਕੀਨੋ ਦਾਸ ਕਾ ਦੁੱਖ ਬਿਦਾਰਿਓ। ਜਦੋਂ ਗੁਰੂ ਕਿਰਪਾ ਕਰਦਾ ਹੈ ਨਾ, ਦਾਸ ਬਣ ਜਾਂਦਾ ਹੈ, ਫਿਰ ਤਾਂ ਸਾਰੇ ਦੁੱਖ ਵੀ ਖਤਮ ਹੋ ਜਾਂਦੇ ਨੇ। ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰੇ ਹੋ ਤਾਕੇ ਤਾਪ ਤਨਕ ਤਨਕ ਮੈਂ ਹਰਿਓ। ਤਨਕ ਕਿੰਨਾ ਹੈਗਾ? ਅੱਖ ਚਮਕੋ ਤਾਂ ਤਨਕ ਹੋ ਜਾਂਦਾ ਹੈ। ਕਹਿੰਦੇ ਜਦੋਂ ਕਿਰਪਾ ਕਰਦਾ ਆਦੀਆਂ ਵਿਆਦੀਆਂ ਖਤਮ ਹੋ ਜਾਂਦੀਆਂ ਨੇ, ਪਰ ਗਰੀਬ ਬਣ ਕੇ ਕਿਰਪਾ ਮੰਗਣੀ ਹੈ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ ਮਾਣਸ ਕੀ ਗਤ। ਇਹੀ ਗੁਰ ਕਿਰਪਾ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ। ਜਦੋਂ ਮੇਰਾ ਗੁਰੂ ਕਿਰਪਾ ਕਰਦਾ ਨੂੰ ਜੁਗਤੀ ਮਿਲ ਜਾਂਦੀ ਹੈ, ਪਨ ਹਰ ਮਨ ਵਸੈ, ਫਿਰ ਉਹਦੇ ਹਿਰਦੇ ਵਿੱਚ ਸਤਿਗੁਰੂ ਜੀ ਦਾ ਸ਼ਬਦ ਵਸ ਜਾਂਦਾ ਹੈ। ਹੋਰ ਤਬਿਦ ਲਿਆ ਨਾ ਜਾਈ, ਹੋਰ ਵਿਧੀ ਨਾਲ, ਹੋਰ ਤਰੀਕੇ ਨਾਲ, ਜਾਂ ਚਤੁਰਾਈ ਦੇ ਨਾਲ, ਜਾਂ ਹੁਸ਼ਿਆਰੀ ਦੇ ਨਾਲ, ਨਾ ਪਈ ਨਾ ਉਹਦਾ ਨਾਮ ਨਹੀਂ ਜੇ ਮਿਲਦਾ। ਨਾਮ ਤਾਂ ਉਹਦਾ ਉਹਦੀ ਕਿਰਪਾ ਦੁਆਰੇ ਮਿਲਦਾ ਹੈ। ਤਾਂ ਹੀ ਤਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਇਹ ਮਨ ਚੰਚਲਾ ਚੰਚਲਾ, ਚੰਚਲਾ ਤੋਂ ਭਾਵ ਚੱਲੇ ਜਾਣ ਵਾਲਾ, ਤੁਰਿਆ ਜਾਂਦਾ ਤੁਰਿਆ ਜਾਂਦਾ, ਦੌੜ ਰਿਹਾ ਦੌੜ ਰਿਹਾ ਦੌੜ ਰਿਹਾ ਹੈ। ਚਤੁਰਾਈ ਕਿਨੇ ਨਾ ਪਾਇਆ, ਚਤੁਰਾਈਆਂ ਦੇ ਨਾਲ, ਹੁਸ਼ਿਆਰੀਆਂ ਦੇ ਨਾਲ ਨਹੀਂ ਮਿਲਦਾ, ਉਹ ਤੇ ਭੋਲੇ ਭਾਅ ਵਿੱਚ ਮਿਲਦਾ ਹੈ, ਜਿਹੜੇ ਪ੍ਰੇਮ ਦੇ

ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ ਉਹ ਭਾਈ ਵਾਹਿਗੁਰੂ ਜੀ ਦਾ ਸੱਚਾ ਧਨ ਸੰਚੀਏ ਇਕੱਠਾ ਕਰੀਏ, ਜਿਵੇਂ ਆਪਾਂ ਬਾਹਰਲਾ ਧਨ ਪਦਾਰਥ ਇਕੱਠਾ ਕਰਦੇ ਆ ਜੀ, ਆ ਚਾਰ ਕੌਡੀਆਂ ਮੇਰੇ ਕੰਮ ਆ ਜਾਣਗੀਆਂ, ਆ ਮੈਂ ਘਰ ਲਿਆ ਮੇਰੇ ਕੰਮ ਆ ਜਾਵੇਗਾ। ਪਾਤਸ਼ਾਹ ਜੀ ਕਹਿੰਦੇ ਬਾਹਰਲਾ ਧਨ ਕੰਮ ਨਹੀਂ ਆਉਣ ਵਾਲਾ, ਇਸ ਕਰਕੇ ਉਹ ਨਾਮ ਦਾ ਧਨ ਇਕੱਠਾ ਕਰ। ਹਲਤ ਪਲਤ ਹਰ ਸੋਏ ਸਖਾਈ, ਇਸ ਲੋਕ ਵਿਚ ਅਤੇ ਪਰਲੋਕ ਵਿਚ ਉਹ ਤੇਰਾ ਸਹਾਈ ਹੋਵੇਗਾ। ਮਹਾਰਾਜ ਕਹਿੰਦੇ ਸਾਡੀ ਕੈਸੀ ਹਾਲਤ ਜੇ

ਪਈ ਇਹ ਤੇ ਉਹਦੀ ਖੇਡ ਰਚੀ ਹੋਈ ਜੇ ਗੁਰਮੁਖੋ ਬਾਹਰਲਾ ਧੰਨ ਕਦੇ ਬੰਦੇ ਕੋਲ ਚਾਰ ਕੌਡੀਆਂ ਵਧੇਰੇ ਆ ਜਾਂਦੀਆਂ ਨੇ ਉਹ ਪਕਾਨੇ ਵਾਂਗੂ ਫੁੱਲ ਜਾਂਦਾ ਹੈ ਜਦੋਂ ਚਾਰ ਕੌਡੀਆਂ ਚਲੇ ਜਾਂਦੀਆਂ ਨੇ ਜਦੋਂ ਗੁਬਾਰੇ ਚ ਹਵਾ ਨਿਕਲਦੀ ਹੈ ਬਿਲਕੁਲ ਮਿਸ ਹੋ ਜਾਂਦਾ ਹੈ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖਾ ਦੇਖਾ ਸੁਣੇ ਬੋਲੇ ਦੌਰਿਓ ਫਿਰਤ ਹੈ ਜਬ ਕਿਛ ਪਾਵ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਣ ਲਗਤ ਹੈ ਇਸ ਕਰਕੇ ਮਹਾਰਾਜ ਕਹਿੰਦੇ ਉਹ ਧਨ ਇਕੱਠਾ ਕਰ ਜਿਹੜਾ ਤੇਰਾ ਲੋਕ ਪਰਲੋਕ ਦਾ ਸਹਾਇਕ ਹੈ ਹਰ ਤਨ ਸੰਚੀਏ ਭਾਈ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇਆ ਨਿਮਕ ਨਾ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮੈਂ ਪਾਇਆ ਮਾਈ ਖਾਟ ਆਇਓ ਕਰ ਪੂਤਾ ਹਰ ਤਨ ਚੜਤੇ ਹਰ ਤਨ ਬੈਸੇ ਹਰ ਤਨ ਜਾਗਤ ਸੂਤਾ ਹਰ ਧਨ ਇਸ਼ਨਾਨ ਹਰ ਧਨ ਗਿਆਨ ਹਰ ਸੰਗ ਲਾਏ ਧਿਆਨ ਹਰ ਤਨ ਤੁਲਹਾ ਹਰ ਤਨ ਬੇੜੀ ਹਰ ਹਰ ਤਾਰ ਪਰਨ ਹਰ ਤਨ ਮੇਰੀ ਚਿੰਤ ਵਸਾਰੀ ਹਰ ਤਨ ਲਾਇਆ ਧੋਖਾ ਪਾਤਸ਼ਾਹ ਜੀ ਕਹਿੰਦੇ ਜਦੋਂ ਨਾਮ ਦਾ ਧਨ ਮਿਲ ਜਾਣਗੇ ਧੋਖਾ ਚਿੰਤਾ ਖਤਮ ਹੋ ਜਾਣਗੀਆਂ ਰਹਾਓ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਨੇ ਸਤ ਸੰਗਤੀ ਸੰਗ ਹਰ ਧਨ ਖਟੀਐ ਵੀ ਇਸ ਨਾਮ ਧਨ ਦੀ ਕਮਾਈ ਕਿੱਥੋਂ ਹੁੰਦੀ ਹੈ ਜਿਵੇਂ ਬੰਦਾ ਕਹਿੰਦਾ ਜੋਬ ਤੇ ਗਿਆ ਜੀ ਇੱਥੇ ਕਮਾਈ ਕਰਨੀ ਹੈ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾਲੂ ਜੀ ਕਿਰਪਾ ਕਰਦੇ ਨੇ ਸਤ ਸੰਗਤੀ ਜਿੱਥੇ ਰੱਬ ਦੇ ਪਿਆਰੇ ਬੈਠੇ ਹੋਣ ਜਿੱਥੇ ਸ਼ਬਦ ਦਾ ਅਭਿਆਸ ਚੱਲਦਾ ਹੋਵੇ ਜਿੱਥੇ ਵਾਹਿਗੁਰੂ ਜੀ ਦਾ ਜਾਪ ਚੱਲਦਾ ਹੋਵੇ ਜਿੱਥੇ ਚੱਲਦਾ ਹੋਵੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਥੇ ਖੱਟਿਆ ਜਾਵੇਗਾ ਲਾਭ ਮਿਲ ਜਾਵੇਗਾ ਹਰ ਤਨ ਖੱਟਿਆ ਇਹ ਖੱਟ ਲਵੇਗਾ ਭਾਵ ਪ੍ਰਾਪਤੀ ਹੋ ਜਾਵੇਗੀ ਹੋਰ ਥਾਂ ਭਈ ਹੋਰ ਥਾਂ ਤੇ ਜਾ ਕੇ ਨਹੀਂ ਮਿਲਣਾ ਕੇਵਲ ਇੱਕੋ ਹੀ ਥਾਂ ਹੈ ਗੁਰੂ ਦੀ ਸੰਗਤ ਗੁਰੂ ਦਾ ਦਰ ਹੋਰਤ ਉਪਾਏ ਹਰ ਤਨ ਕਿਤੇ ਨਾ ਪਾਈ ਭਈ ਹੋਰ ਜਤਨ ਦੇ ਨਾਲ ਬਿਲਕੁਲ ਵੀ ਨਾਮ ਧਨ ਦੀ ਪ੍ਰਾਪਤੀ ਨਹੀਂ ਹੁੰਦੀ ਇਸ ਕਰਕੇ ਮਹਾਰਾਜ ਕਿਰਪਾ ਕਰਦੇ ਨੇ ਕੇਵਲ

ਜਿਹੋ ਜਿਹਾ ਕੋਈ ਵਪਾਰੀ ਹੁੰਦਾ ਹੈ, ਕੋਈ ਸੋਨੇ ਦਾ ਵਪਾਰੀ ਹੈ, ਕੋਈ ਹੋਰ ਪਦਾਰਥਾਂ ਦਾ ਵਪਾਰੀ ਹੈ, ਕੋਈ ਬਿਜਨਸ ਦਾ ਵਪਾਰੀ ਹੈ, ਉਹ ਤੇਵੇਂ ਤੇਵੇਂ ਦਾ ਵਪਾਰ ਕਰਦਾ ਹੈ ਤੇ ਉਹਨਾਂ ਵਪਾਰਾਂ ਵਿੱਚ ਘਾਟਾ ਵੀ ਪੈ ਜਾਂਦਾ ਹੈ, ਕਈ ਵਾਰ ਨਫਾ ਵੀ ਹੁੰਦਾ ਹੈ, ਉੱਤੇ ਥੱਲੇ ਕੰਮ ਚੱਲਦਾ ਹੀ ਰਹਿੰਦਾ ਹੈ। ਪਰ ਉਹ ਵਪਾਰ ਜਿਹੜੇ ਨੇ ਉਹ ਝੂਠੇ ਨੇ। ਮਹਾਰਾਜ ਕਹਿੰਦੇ ਉਹ ਵਪਾਰ ਕਰ ਜਿਸ ਵਪਾਰ ਦੇ ਨਾਲ ਤੈਨੂੰ ਨਾਮ ਦਾ ਧਨ ਮਿਲ ਜਾਵੇ, ਜਿਹਦੇ ਵਿੱਚ ਤੂੰ ਪਰਲੋਕ ਨਾਲ ਲੈ ਕੇ ਜਾਵੇਂਗਾ, ਜਿਹਨੂੰ ਕਿਰਪਾਲੂ ਜੀ ਕਿਰਪਾ ਗੁਰਦੇਵ ਜੀ ਕਰਦੇ ਨੇ। ਕਹਿੰਦੇ ਵਣਜ ਕਰੋ ਵਣਜਾਰੇ ਹੋ, ਉਹ ਵਣਜਾਰਿਆ ਵਪਾਰ ਕਰਿਆ ਕਰ, ਵਣਜ ਕਰਿਆ ਕਰ, ਵਣਜ ਕਰੋ ਵਣਜਾਰੇ ਹੋ, ਵੱਖਰ ਲੇ ਹੋ ਸੰਭਾਲ ਤੈਸੀ

ਪਿਓ ਵੱਖਰ ਲੈ ਕੇ ਚੱਲ, ਹਰ ਧਨ ਰਤਨ ਕਾ ਵਪਾਰੀ ਰਤਨ ਧਨ ਵਿਹਜੇ, ਕੱਚਾ ਕਹਿ ਵਪਾਰੀਏ ਵਾਕ ਹਰ ਧਨ ਲਿਆ ਨਾ ਜਾਈ। ਵਾਹ ਗੱਲਾਂ ਦੇ ਨਾਲ ਨਹੀਂ ਜੇ ਮਿਲਦਾ, ਗੱਲਾਂ ਦੇ ਨਾਲ ਉਹਦਾ ਨਾਮ ਧਨ ਨਹੀਂ ਮਿਲਦਾ। ਜਿਵੇਂ ਰਾਤ ਪ੍ਰਮਾਣ ਦਿੱਤਾ ਸੀ ਗੱਲੀ ਜੋਗ ਨਾ ਹੋਈ, ਜਿਹੜੇ ਕੱਚ ਦੇ ਵਪਾਰ ਨੇ ਉਹ ਤੇ ਕੱਚ ਹੀ ਖਰੀਦਣਗੇ, ਨਾਮ ਦੇ ਵਪਾਰੀ ਰਤਨਾਂ ਦੇ ਰਤਨ ਖਰੀਦਦੇ ਨੇ।

ਉਹਦਾ ਨਾਮ ਧਾਨੀ ਰਤਨ ਹੈ, ਜ਼ਵੇਹਰ ਹੈ, ਮਾਣਕ ਕੇ ਗਿਆਨ ਹੈ, ਵਿਰਾਗ ਹੈ, ਅੰਮ੍ਰਿਤ ਵੇਲੇ ਪ੍ਰਾਪਤੀ ਹੁੰਦੀ ਹੈ, ਬਹੁਤੀ ਕਿਰਪਾ ਹੁੰਦੀ ਹੈ। ਮਨੁੱਖਾ ਜਨਮ ਵੀ ਅੰਮ੍ਰਿਤ ਵੇਲਾ ਹੈ, ਪ੍ਰਤੱਖ ਵੀ ਅੰਮ੍ਰਿਤ ਵੇਲਾ ਹੈ, ਜਦੋਂ ਵੀ ਨਾਮ ਜਪਦਾ ਉਦੋਂ ਅੰਮ੍ਰਿਤ ਵੇਲਾ ਹੋ ਜਾਂਦਾ ਹੈ, ਜਦੋਂ ਬਾਣੀ ਸੁਣਦਾ ਉਦੋਂ ਵੀ ਅੰਮ੍ਰਿਤ ਹੋ ਜਾਂਦਾ ਹੈ। ਚਿਮ ਚਿਮ ਵਰਸੇ ਅੰਮ੍ਰਿਤ ਧਾਰ, ਹਰ ਭਗਤੀ ਹਰ ਲਿਵਲਾਈ। ਉਹ ਫਿਰ ਪਿਆਰਾ ਬੰਦਗੀ ਨਾਲ ਸੁਰਤ ਜੋੜਦਾ ਹੈ। ਹਰ ਤਨ ਅੰਮ੍ਰਿਤ ਵੇਲਾ ਵਤੈ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨ ਖੁੱਟ ਨਾਹੀ। ਜਿਵੇਂ ਕੋਈ ਜਿਮੀਦਾਰ ਖੇਤ ਵਿੱਚ ਬੀਜ ਬੀਜਦਾ ਹੈ, ਅੰਮ੍ਰਿਤ ਵੇਲੇ ਪਿਆਰਾ ਗੁਰਸਿੱਖ ਇਸ ਸਰੀਰ ਰੂਪੀ ਹਿਰਦੇ ਰੂਪੀ ਧਰਤੀ ਵਿੱਚ ਨਾਮ ਦਾ ਬੀਜ ਬੀਜਦਾ, ਉਹ ਭਗਤ ਨੇ, ਫਿਰ ਉਹ ਬੀਜ ਵੱਧਦਾ ਫੁੱਲਦਾ ਹੈ। ਭਗਤ ਉਹਨੂੰ ਖਾਂਦੇ ਨੇ, ਖਰਚਦੇ ਨੇ, ਅਗਾਂਹ ਵੰਡਦੇ ਨੇ, ਕਦੇ ਘਾਟਾ ਨਹੀਂ ਪੈਂਦਾ। ਹਲਤ ਪੜਤ ਹਰ ਧੰਨੈ ਕੀ, ਭਗਤਾ ਕੋ ਮਿਲੀ ਵਡਿਆਈ। ਭਾਈ ਹਲਤ ਲੋਕ ਪਰਲੋਕ ਵਿੱਚ ਜਿਹੜੇ ਨਾਮ ਧਨ ਖੱਟਣ ਵਾਲੇ ਨੇ ਗੁਰਮੁਖੋ, ਉਹਨਾਂ ਨੂੰ ਵਡਿਆਈਆਂ ਮਿਲਦੀਆਂ ਨੇ। ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈਐ, ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿੱਤ ਲਾਈਐ। ਹਰ ਧਨ ਨਿਰਭਉ ਸਦਾ ਸਦਾ ਅਸਤਰ ਹੈ ਸੱਚਾ। ਭਾਈ ਨਾਮ ਦਾ ਧਨ ਜਿਹੜਾ ਜਪਣ ਵਾਲਾ ਹੈ ਨਾ, ਨਾਮ ਦਾ ਧਨ ਜਿਹਦੇ ਕੋਲ ਹੈ, ਉਹਨੂੰ ਕਿਸੇ ਦਾ ਡਰ ਨਹੀਂ ਹੈ। ਇਹ ਨਾਮ ਦਾ ਧਨ ਚੁਰਾਇਆ ਨਹੀਂ ਜਾਂਦਾ, ਅਟਲ ਸਥਿਰ ਰਹਿਣ ਵਾਲਾ ਹੈ, ਸੱਚਾ ਹੈ। ਇਹੋ ਹਰ ਤਨ ਅਗਨੀ ਤਸਕਰ ਹੈ, ਪਾਣੀ ਹੈ, ਜਮ ਦੂਤ ਹੈ, ਕਿਸੇ ਕਾ ਗਵਾਇਆ ਨਾ ਜਾਈ। ਭਾਈ ਨਾ ਤੈਨੂੰ ਅੱਗ ਸਾੜਦੀ ਹੈ, ਨਾ ਇਹਨੂੰ ਚੋਰੀ ਖੜਦਾ ਹੈ, ਨਾ ਇਹ ਪਾਣੀ ਡੋਬਦਾ ਹੈ, ਨਾ ਇਹਦੇ ਕੋਲ ਜਮਦੂਤ ਹੀ ਆਉਂਦਾ ਹੈ। ਅਗਨ ਨਦ ਹੈ ਪਵਨ ਨਹੀਂ ਮਗਨ, ਤਸਕਰ ਨੇਰ ਨਾ ਆਵੈ, ਰਾਮ ਨਾਮ ਤਨ ਕਰ ਸੰਚਿਓਨੀ, ਸੋ ਧਨ ਕਾਤ ਹੀ ਨਾ ਜਾਵੈ। ਹਮਰਾ ਤਨ ਮਾਦੋ ਗੋਬਿੰਦ ਧਰਨੀ ਤਾਰ, ਇਹ ਹੈ ਸਾਰ ਧਨ ਕਹੀਐ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈਐ। ਹਰ ਧਨ ਕੋ ਚੱਕਾ ਨੇੜ ਨ ਆਵੈ, ਜਮ ਜਾ ਗਾਤੀ ਡੰਡ ਨਾ ਲਗਾਈ। ਉਚੱਕਾ ਚੋਰ ਠੱਗ ਨੇੜੇ ਨਹੀਂ ਆਉਂਦਾ, ਜਮ ਜਾ ਗਾਤੀ ਮਸੂਲੀਆ ਟੈਕਸ ਵਾਲਾ ਵੀ ਨੇੜੇ ਨਹੀਂ ਆਉਂਦਾ। ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ, ਤੈਨਾ ਇੱਕ ਵੇਖ ਨਾ ਜਾਈ। ਸਾਕਤ ਪੁਰਸ਼ ਟੁੱਟਿਆ ਹੋਇਆ ਰੱਬ ਤੋਂ, ਝੂਠ ਫਰੇਬ ਠੱਗੀ ਪਾਪ ਕਰਕੇ ਧਨ ਇਕੱਠਾ ਕਰਦਾ, ਪਰ ਗੁਰੂ ਰਾਮਦਾਸ ਜੀ ਕਹਿੰਦੇ ਉਹ ਸੱਜਣਾ ਨਾਲ ਨਹੀਂ ਉਜਾਣਾ। ਪਾਪਾਂ ਬਾਜੋਂ ਹੋਵੇ ਨਾਹੀ, ਮੋਇਆ ਸਾਥ ਨਾ ਜਾਈ। ਉਹ ਮਰਦਿਆਂ ਨਾਲ ਥੋੜੀ ਜਾਣਾ, ਮਰਦਿਆਂ ਨਾਲ ਤਾਂ ਕੇਵਲ ਜਾਣਾ ਸਤਨਾਮ ਸ਼੍ਰੀ ਵਾਹਿਗੁਰੂ।

ਕਹਿੰਦੇ ਸਾਖਤ ਦੁਖੀ ਹੋ ਜਾਂਦੇ ਜਦੋਂ ਪਦਾਰਥ ਚਲੇ ਜਾਂਦੇ ਨੇ, ਹੱਥਾਂ ਵਿੱਚੋਂ ਕੌਡੀਆਂ ਨਿਕਲ ਜਾਂਦੀਆਂ ਨੇ, ਪਰ ਗਰੀਬ ਨਿਵਾਜ ਹੀ ਕਿਰਪਾ ਕਰਦੇ ਨੇ, ਕਹਿੰਦੇ ਅੱਗੇ ਵੀ ਟਿਕਾਣਾ ਨਹੀਂ ਮਿਲਦਾ, ਕੋਈ ਥਾਂ ਨਹੀਂ ਮਿਲਦਾ। ਇਸ ਹਰ ਧਨ ਕਾ ਸਾਹੋ ਹਰ ਆਪ ਹੈ ਸੰਤ ਹੋ, ਜਿਸ ਨੂੰ ਦੇ ਸੋ ਹਰ ਧਨ ਲੱਦ ਚਲਾਈ। ਵੀ ਇਹ ਹਰੀ ਨਾਮ ਧਨ ਦਾ ਸ਼ਾਹ ਕਿਹੜਾ ਹੈ, ਮਾਲਕ ਕੌਣ ਹੈ? ਤਾਂ ਮਹਾਰਾਜ ਕਹਿੰਦੇ ਕੇਵਲ ਮੇਰਾ ਨਿਰੰਕਾਰ ਕਰਤਾਰ। ਇਸ ਹਰ ਧਨ ਕਾ ਸਾਹੋ ਹਰ, ਹਰ ਤੋਂ ਭਾਵ ਪ੍ਰਮਾਤਮਾ, ਵਾਹਿਗੁਰੂ ਉਹ ਸੱਚਾ ਸਾਹ ਹੈ। ਦੁਨੀਆਂ ਦੇ ਸਾਹ ਜਿਹੜੇ ਝੂਠੇ ਨੇ, ਇਸ ਕਰਕੇ ਮਹਾਰਾਜ ਕਹਿੰਦੇ ਦਾਤ ਉਸ ਸ਼ਾਹ ਤੋਂ ਮਿਲਦੀ ਹੈ, ਹਰੀ ਪਰਮਾਤਮਾ ਤੋਂ। ਉਹ ਸੰਤੋ ਹੇ ਸਾਧ ਸੰਗਤ ਜੀ, ਰੱਬ ਦੇ ਪਿਆਰਿਓ, ਹੋਰ ਕੋਈ ਥਾਂ ਨਹੀਂ ਹੈ। ਜਿਸ ਨੂੰ ਦੇ, ਜਿਹਨੂੰ ਉਹ ਦਾਤ ਦੇ ਦਿੰਦਾ ਹੈ, ਹਰ ਧਨ ਲੱਦ ਚਲਾਈ, ਭਈ ਉਹਨੂੰ ਨਾਮ ਧਨ ਮਿਲ ਜਾਂਦਾ ਹੈ। ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਪੀਓ ਦਾਦੇ ਕਾ ਖੋਲ ਡਿੱਠਾ ਖਜਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇ ਖਰਚੇ ਰਲ ਮਿਲ ਪਹਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਸ ਹਰ ਧਨ

ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ, ਤਾਂ ਗੁਰੂ ਅਮਰਦਾਸ ਮਹਾਰਾਜ ਨੇ, ਗੁਰੂ ਅੰਗਦ ਦੇਵ ਮਹਾਰਾਜ ਨੇ, ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਵੱਡੇ ਗੁਰੂ ਸਾਹਿਬਾਨਾਂ ਨੇ ਕਿਰਪਾ ਕਰਕੇ ਸੋਝੀ ਕੇ ਗਿਆਤਾ ਬਖਸ਼ਿਸ਼ ਕਰ ਦਿੱਤੀ ਹੈ। ਸਤਿਗੁਰੂ ਜੀ ਕਿਰਪਾ ਕਰਨ ਭਾਈ ਅੰਮ੍ਰਿਤ ਵੇਲੇ ਦੀ ਦਾਤ ਪ੍ਰਾਪਤ ਹੋਈ ਹੈ। ਦੂਰ ਦਰੇਡੇ ਗੁਰਮੁਖਾਣੇ ਘਰਾਂ ਵਿੱਚ, ਗੁਰਦੁਆਰਾ ਸਾਹਿਬ ਜੀ ਦੀ ਹਜ਼ੂਰੀ ਅੰਦਰ, ਸਤਿਗੁਰਾਂ ਦੀ ਪਾਵਨ ਬਾਰਗਾਹ ਵਿੱਚ, ਲੰਗਰਾਂ ਵਿੱਚ ਸਭ ਸੰਗਤਾਂ ਨੇ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕੀਤਾ ਹੈ। ਬੇਅੰਤ ਭੁੱਲਾਂ ਦੀਆਂ ਮਾਫੀਆਂ, ਸਭ ਦੀ ਹਾਜ਼ਰੀ ਪ੍ਰਵਾਨ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਤਾਂ ਗੱਜ ਕੇ ਆਖ ਦਿਓ ਫਿਰ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਰਾਮ

ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ। ਪੰਚ ਦੂਤ ਤੁਧ ਵਸ

ਅਨੰਦ ਸੁਣੋ ਵਡਭਾਗੀ ਹੋ। ਪਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ, ਬਿਨਵੰਤ ਨਾਨਕ।

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਤਿਆਹ ਮੇਰੇ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਸੇਵੇ ਸਹਾਇ ਅਰਜਨ ਹਰਗੋਬਿੰਦ ਸਿਮਰ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਈ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਆਵੇ ਪਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪਿੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਪਾਠ ਦਰਦਾ ਧਿਆਨ ਕਰਕੇ ਗੱਲ ਸੱਤ ਬੋਲੋ ਜੀ ਵਾਹਿਗੁਰੂ ਗਰੀਬ ਨਿਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇ ਚਲਾਈ ਤੇ ਵਾਹੀ ਦੇ ਕੇ ਨਿਤ ਕੀਤਾ ਤੈਨੂੰ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਰਵਾਏ ਖੋਪਰੀਆਂ ਲਵਾਈਆਂ ਚਰਖਣੀਆਂ ਤੇ ਚੜੇ ਆਰ ਨਜ਼ਰ ਆਏਗਾ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸੀ ਕਿਸੇ ਦੇਖੇ ਸਸਤਾ ਸਿੰਘ ਨਿਭਾਏ ਤੇ ਨਾਲੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤੱਕ ਟ੍ਰਾਂਸਫਰ ਗੁਰਦੁਆਰਾ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾ ਹੈ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਚਰਿਆ ਦੇਖ ਦੇਖ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਉਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਹਨ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਪੰਥ ਸਦਾ ਸ਼ਾਹੀ ਦੇ ਤਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਕੋਲ ਦਰਸ਼ਨ ਦਾਰ ਤੇ ਸੇਵਾ ਸਮਾਜ ਦਿੱਤਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਰਿਓਟਿਆਂ ਦੀ ਓਟ ਗੁਰੂ ਦੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਦਾਰ ਦੋਹੇ ਕਰ ਜੋੜ ਕਰੋ ਅਰਦਾਸ ਤੁਸ ਭਾਵੇ ਤਾਣੇ ਰਾਸ ਇਹ ਗਰੀਬ ਨਿਵਾਜ ਜੀ ਆਪ ਦੇ ਚੰਨ ਕਾਉਣਾ ਅਰਦਾਸ ਨੇ ਦਿੱਤਾ ਜੀ ਆਪਣੀ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦਾ ਦੇ ਕੇ ਹਲਕ ਦਾਰ ਜੀ ਹੋ ਬੇਅੰਤ ਬਾਣੀਆਂ ਦੇ ਪਾਠ ਐਸ ਵੇਲੇ ਰਾਗੀ ਸਿੰਘਾਂ ਨੇ ਆਪਣੇ ਚਰਨਾਂ ਦੇ ਆਸਰਾ ਕੀ ਵਾਰ ਦੇ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਹੁਕਮਨਾਮ ਦੀ ਕਿਤਾਬ ਤਿਆਰ ਕੀਤੀ ਜੀ ਭਾਈ ਕਿਰਪਾ ਕਰੋ ਭੂਈਆਂ ਭੁੱਲਾਂ ਚੁੱਕਾਰੀ ਮਾਫ਼ੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚ ਖੰਡ ਪ੍ਰਾਣ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਸਾਰੀ ਕੀ ਵਾਰਤਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪੁੱਤਰ ਬਾਣੀ ਤਾਂ ਮਨ ਬੁੱਧੀ ਬਖਸ਼ਿਸ਼ ਕਰੋ ਵੀ ਨਿਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾ ਤਾਂ ਵਿੱਚ ਪੁੱਤਰ ਕੜਾਪ ਸਾਰੀ ਜਗ੍ਹਾ ਤਿਆਰ ਕਰੇ ਹਾਜ਼ਰ ਦਤਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸ਼ਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਜੀ ਵਿਵਾਹ ਕਿਰਪਾ ਕਰੋ ਆਪ ਦੀਆਂ ਮੱਖੀਆਂ ਦਾਤਾਂ ਜੋ ਲੱਗ ਰਿਹਾ ਚੁੱਟ ਸਵਾਰੀਆਂ ਪ੍ਰਵਾਨ ਕਰਨੀ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਟਹਿਲ ਦੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀਆਂ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਿਸ਼ ਪਾਲਤਾ ਕਰੋ ਗਰੀਬ ਰਿਵਾਜ ਕਿਰਪਾ ਕਰੋ ਜੀ ਦਤਾਰ ਦੂਰ ਦੁਰਾਡੇ ਕਾਰਜ ਬੈਠੀਆਂ ਲਾਈਵ ਕਰਤਾ ਕਿ ਜੋ ਸਰਵਣ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖ ਰਹੋ ਤਾਂ ਆਪਣੇ ਬਖਸ਼ੇ ਗਿਰੀ ਸੰਗਤਾਂ ਨੂੰ ਬਖਸ਼ਣ ਸੰਗਤਾਂ ਆਪਣੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਹਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਨੂੰ ਤਾਂ ਸੰਗਤਾਂ ਮਾਇਆ ਭੇਟਾ ਕਰ ਰਹੀ ਚਰਨਾਂ ਪ੍ਰਵਾਨ ਕਰੋ ਬਖਸ਼ਿਸ਼ ਸਭ ਦੀਆਂ ਕਮਾਈਆਂ ਸਬਰ ਕਰੋ ਕਾਰਜ ਵੱਧ ਮਦਦਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਮਾ ਦਾ ਪੂਜਿਆ ਕਰੋ ਜੀ ਤਾਰ ਮੇਰਾ ਲਿਖਿਆ ਸੇਵਾ ਪ੍ਰਵਾਨ ਕਰੋ ਭੁਲਾ ਚੁੱਕਾਂ ਦੀ ਮਾਫ਼ੀ ਬਖਸ਼ੋ ਪਿੱਤਰ ਨਾਮ ਬਖਸ਼ ਕਰਕੇ ਬ੍ਰਹਮ ਲੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਰਹਿੰਦੇ ਕਾਰਜ ਵਾ ਕੇ ਚੰਨਾ ਸਮਾਜ ਬਣਾਓ ਸ਼ੁੱਧ ਅਤੇ ਪਿੱਤਰ ਸੇਵਾ ਲਿਆਉਣ ਦੀ ਕਵਾਤਾ ਦਿੱਤਾ ਸਹੀ ਪਿਆਰੇ ਮੈਨੂੰ ਜਿਹੜੇ ਮੇਰਾ ਆਪਣਾ ਨਾਮ ਦਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਵਾਹਿਗੁਰੂ ਜੀ ਕਾ ਖਾਲਸਾ

0: सुरहां सत्रियाकाल।
1: वाहिगुरु जी का खालसा, वाहिगुरु जी की।

ਆਰ ਧਨ ਸੰਚੀ ਐ ਭਾਈ, ਜੇ ਹਲਤ ਪਲਤ ਹਰ ਹੋਏ ਸਖਾਈ ਰਹਾਉ, ਸਤ ਸੰਗਤੀ ਸੰਗ ਹਰ ਧਨ ਖੱਟ

0: ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਚੌਥਾ। ਜਿੱਥੈ ਹਰ ਆਰਾਧੀ ਹੈ ਤਿੱਥੈ ਹਰ ਮਿੱਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ, ਹੋਰਤ ਬਿਦ ਲਿਆ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀ, ਮਹਾਰਾਜ ਕਿਰਪਾ ਕੀਤੀ ਹੈ, ਸੰਗਤਾਂ ਨੇ ਬੜੀ ਸ਼ਰਧਾ ਪਾਉਣ ਸਹਿਤ ਮਾਰੇ ਨਿੱਘੀ ਗੁਰ 'ਚ ਬੈਠ ਕੇ ਪਿੱਤਰ ਗਵਾਣੀ ਆਸਾ ਕੀ ਵਾਰ ਦੇ ਸੰਪੂਰਨ ਕੀਤੇ ਸਰਵ ਕੀਤੇ ਨੇ। ਉਪਰੰਤ ਅੱਜ ਦੇ ਹਕਮਨਾਮੇ ਦੀ ਕਥਾ ਵਿਚਾਰ ਸਰਵ ਕੀਤੀ ਹੈ, ਅਰਦਾਸ ਹਾਲੀਆਂ ਭਰੀਆਂ ਨੇ, ਪਰ ਮਾਰੇ ਬਖਸ਼ੇ ਫਿੱਤਰ ਗੁਰੂ ਨੇ ਸਰਵ ਕੀਤੇ ਹਨ। ਸਤਿ ਸੰਗਤ ਅੱਜ ਦਾ ਸਵਾਸ ਵਾ ਗੁਰੂ ਸਾਹਿਬ ਨੇ ਆਪ ਸਭ ਗੁਰੂ ਖਾਤ ਨੂੰ ਬਖਸ਼ਿਸ਼ ਕੀਤਾ ਹੈ। ਪਾਤਸ਼ਾਹ ਦੇ ਆਪ ਸੰਗਤਾਂ ਨੂੰ ਪਤਾ ਹੈ ਕਿ ਹਰ ਰੋਜ਼ ਲੜੀ ਵਾਰ ਸਹਿਜ ਪਾਠ ਹੋ ਰਹੇ ਨੇ, ਆਪ ਸਰਵ ਕਰਦੇ ਹੋ, ਜੋ ਘਰਾਂ 'ਚ ਬੈਠ ਕੇ ਜੋ ਸੰਗਤਾਂ ਪਾਠ ਸਹਿਜ ਪਾਠ ਕਰ ਰਹੀਆਂ ਨੇ, ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਰਜਿੰਦਰ ਸਿੰਘ ਨਾਲ ਸੰਪਰਕ ਕਰਕੇ ਆਪਣਾ ਜੋ ਸਾਰਾ ਪ੍ਰੋਗਰਾਮ ਹੈ ਉਹਨਾਂ ਨਾਲ ਸਾਂਝਾ ਕਰੋ, ਅਤੇ ਸਾਰੇ ਜੋ ਸਹਿਜ ਪਾਠ ਨੇ ਉਹ ਇੱਕੋ ਦਿਨ ਉਹਨਾਂ ਦੇ ਭੋਗ ਪੈਣੇ, ਅਤੇ ਉਹਦੇ ਵਾਸਤੇ ਸੰਪਰਕ ਹੋਣਾ ਬੜਾ ਜ਼ਰੂਰੀ ਹੈ। ਭਾਈ ਸਾਹਿਬ ਦਾ ਨੰਬਰ ਹੈ 408-712-4542, 408-712-4145। ਸਤਸੰਗ ਜੀ, ਆਪ ਸੰਗਤਾਂ ਨੂੰ ਪਤਾ ਹੈ ਕਿ ਗੁਰੂ ਘਰ ਜੋ ਨਾਥ ਸਾਹਿਬ ਸਾਊਥ ਹਾਲ ਦੀਆਂ ਜੋ ਡਬਲ ਬਿਲਡਿੰਗਾਂ ਨੇ ਉਹ ਬਣ ਰਹੀਆਂ ਨੇ, ਉਹਨਾਂ ਦੀ ਮਿਹਨਤ ਮਾਇਆ ਲੱਗ ਰਹੀ ਹੈ। ਸਤਸੰਗ ਜੀ ਬੇਅੰਤ ਪ੍ਰਾਰਾਂ ਵੱਲੋਂ ਆਪਣੇ ਦਸਵਾਂ ਨੂੰ ਸਫਲ ਕਰਦੇ ਹੋਇਆਂ ਬੇਅੰਤ ਮਾਇਆ ਸੰਗਤਾਂ ਨੇ ਗੁਰੂ ਘਰ ਭੇਟਾ ਕੀਤੀ ਹੈ, ਵਡਭਾਗੀ ਹਨ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਮਾਇਆ ਭੇਟਾ ਨਹੀਂ ਕੀਤੀ। ਸਾਰਿਆਂ ਬੇਨਤੀ ਕਿ ਜ਼ਰੂਰ ਆਪਣਾ ਦਸਵਾਂ ਕੱਢ ਕੇ ਗੁਰੂ ਘਰ ਤੁਸੀਂ ਵੱਧ ਤੋਂ ਵੱਧ ਮਾਇਆ ਦੇਣ ਦੀ ਕਿਰਪਾਲਤਾ ਕਰੋ। ਸਤਸੰਗ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਕਿ 9 ਜੁਲਾਈ ਨੂੰ ਹੈ ਸ਼ਹੀਦੀ ਭਾਈ ਮਨੀ ਸਿੰਘ ਜੀ ਦਾ, ਜਿਨ੍ਹਾਂ ਨੇ ਸਾਡੇ ਸਾਰਿਆਂ ਵਾਸਤੇ ਆਪਣੀ ਸ਼ਹਾਦਤ ਦੇ ਕੇ ਸਾਡੀਆਂ ਸਾਰੇ ਦੁੱਖ ਆਪਣੀ ਚੋਲ 'ਚ ਪਾ ਕੇ ਉਹਨਾਂ ਨੇ ਜੋ ਕਿਰਪਾ ਕੀਤੀ ਹੈ, ਅਸੀਂ ਉਹਨਾਂ ਨੂੰ ਜ਼ਰੂਰ ਯਾਦ ਕਰੀਏ। 9 ਜੁਲਾਈ ਨੂੰ ਸਤਸੰਗ ਆਪਣੀ ਹਾਜ਼ਰੀਆਂ ਭਰ ਕੇ ਭਾਈ ਸਾਹਿਬ ਨੂੰ ਸਾਰੇ ਸਿੱਧਾਂ ਜੀ ਦਾ ਭੇਟ ਕਰੀਏ। ਸਤਸੰਗ ਜੀ 16 ਜੁਲਾਈ ਨੂੰ ਹੈ ਸੰਗਰਾਂਦ, ਸਾਵਣ ਦੇ ਮਹੀਨੇ ਦੀ, ਤੋ ਉਸ ਦਿਨ ਸਤਸੰਗ ਜੀ ਨਵਾਂ ਮਹੀਨਾ ਚੜ੍ਹਨਾ, ਮਹੀਨਿਆਂ ਜੀਆਂ ਨੇ ਕਹਿਣਾ, ਅਤੇ ਮਹੀਨੇ ਸੁੱਖ ਸ਼ਾਂਤੀ ਹੋਈ ਸਾਰਿਆਂ ਮਿਲ ਕੇ ਅਰਦਾਸ ਵੀ ਕਰਨੀ ਹੈ। ਸੋ ਨਾਲ ਹੀ 16 ਜੁਲਾਈ ਨੂੰ ਹੈ ਸ਼ਹੀਦੀ ਭਾਈ ਤਾਰੂ ਸਿੰਘ ਜੀ ਦੀ, ਜਿਨ੍ਹਾਂ ਨੇ ਸਾਡੇ ਵਾਸਤੇ ਇਹ ਮਹਾਨ ਕੁਰਬਾਨੀ ਕੀਤੀ ਹੈ, ਅਤੇ ਗੁਰੂ ਦੇ ਕੇਸਾਂ ਦੀ ਬੇਅਦਬੀ ਤੋਂ ਰੋਕਣ ਵਾਸਤੇ, ਇਹਨਾਂ ਦੀ ਸਦਾ ਚਾਢੀ ਕਰਾਉਣ ਵਾਸਤੇ ਆਪਣਾ ਨਸੀਸ ਕੁਰਬਾਨ ਕੀਤਾ ਸੀ, ਅਸੀਂ ਉਹਨਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਨੀ ਹੈ। ਸਤਸੰਗ ਜੀ 13 ਜੁਲਾਈ ਤੋਂ ਲੈ ਕੇ 17 ਤੱਕ ਫ੍ਰੀ ਗੁਰਮਤ ਕੈਂਪ ਲੱਗ ਰਿਹਾ ਬੱਚਿਆਂ ਦਾ ਗੁਰੂ ਘਰ ਸਾਹਿਬ ਜੇ, ਸੋ ਜਿਨ੍ਹਾਂ ਦੀ ਏਜ ਹੈ ਉਮਰ ਹੈ 6 ਤੋਂ ਲੈ ਕੇ 15 ਸਾਲ ਤੱਕ, ਸਤਸੰਗ ਜੀ 13 ਜੁਲਾਈ ਤੋਂ 17 ਤੱਕ ਫ੍ਰੀ ਗੁਰਮਤ ਕੈਂਪ ਹੈ ਬੱਚਿਆਂ ਦਾ ਜਿਨ੍ਹਾਂ ਦੀ ਉਮਰ 6 ਤੋਂ 15 ਤੱਕ ਹੈ। ਆਪ ਜ਼ਰੂਰ ਆਪਣੇ ਬੱਚਿਆਂ ਨੂੰ ਇੱਥੇ ਭੇਜੋ, ਅਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਬੱਚਿਆਂ ਦੀ ਜੋ ਜ਼ਿੰਦਗੀ ਹੈ ਉਸ ਨੂੰ ਅਸੀਂ ਮੁਕੰਮਲ ਕਰੀਏ। 24 ਜੁਲਾਈ ਨੂੰ ਹੈ ਮੀਰੀ ਪੀਰੀ ਦਿਵਸ, ਜਦੋਂ ਗੁਰੂ ਸਾਹਿਬਾਂ ਨੇ ਮੀਰੀ ਪੀਰੀ ਦੇ ਦੁੱਖ ਕਰਵਾਉਣਾ ਪਹਿਨ ਕੇ ਜੋ ਇਹਨੇ ਜ਼ੁਲਮ ਹੋਏ ਸਨ ਸਿੱਖ ਧਰਮ 'ਤੇ, ਸਿੱਖ ਕੌਮ 'ਤੇ, ਉਹਨਾਂ ਨੂੰ ਡੱਕਾ ਲਾਉਣ ਵਾਸਤੇ ਇਹ ਤਲਵਾਰਾਂ ਪੈਣੀਆਂ, ਅਤੇ ਨਾਲ ਦੁਸ਼ਮਣਾਂ ਨੂੰ ਇਹ ਦੱਸਿਆ ਵੀ ਸੀ ਕਿ ਤੁਸੀਂ ਕੀ ਕਰ ਸਕਦੇ ਹੋ, ਅਸੀਂ ਕੀ ਕਰ ਸਕਦੇ ਹਾਂ, ਉਹਨਾਂ ਨੂੰ ਡੱਕਿਆ ਸੀ ਇਹਨਾਂ। ਪ੍ਰਕਾਸ਼ 7 ਨੂੰ ਹੈ ਪ੍ਰਕਾਸ਼ ਸ੍ਰੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ, ਸਤਸੰਗ ਦੀ ਸਪੈਸ਼ਲ ਤੌਰ 'ਤੇ ਉਸ ਦਿਨ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੇ ਬਖਸ਼ਿਆਂ ਦਾ ਧੰਨਵਾਦ ਕਰੀਏ, ਔਰ ਸਤਸੰਗ ਜੀ ਭਾਈ ਸਾਹਿਬ ਤਿਆਰ ਨੂੰ ਸਹਿਤ ਪ੍ਰਾਰੰਭ ਕਰਨ ਲਈ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹੋ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ, ਪਾਵਨ ਅੰਗ 596 ਤੋਂ ਅੱਜ ਆਪਾਂ ਅੱਗੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 596 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਭਾਈ ਕਉ ਅਤ ਭਾਈ, ਹੁਕਮ ਭਇਆ ਬਾਹਰ ਘਰ ਛੁੱਡਿਆ, ਖਿਨ ਮਹਿ ਭਈ ਪਰਾਈ। ਨਾਮਦਾਨ ਇਸਨਾਨ ਨ ਮਨ ਮੁਖ, ਤਿਤ ਤਨ ਧੂੜ ਤੁਮਾਈ।

ਬਾਹਰ ਢੂਡਤ ਬਹੁਤ ਦੁੱਖ ਪਾਵ ਹੈ, ਕਰ ਅੰਮ੍ਰਿਤ ਘਟ ਮਾਹੀ ਜੀਉ ਰਹਾਉ। ਅਵਗੁਣ ਛੋੜ ਗੁਣਾ ਕਉ ਧਾਵ ਹੋ, ਕਰ ਅਵਗੁਣ ਪਛੁਤਾਹੀ ਜੀਉ। ਸਾਰ ਅਪਸ

ਗਾਈ ਮਨ ਤ੍ਰਿਪਤੈ ਹਰ ਲਿਵ ਲਾਗਾ ਸਾਧ ਸੰਗਤ ਮਹਿ ਹਰ ਰਸ ਪਾਈਐ ਗੁਰ ਮਿਲਿਐ ਜਮ

ਧਾਰੀ ਇਹੋ ਮਨੁਆ ਦਹਿ ਦਿਸ ਧਾਵਦਾ ਦੂਜੇ ਭਾਇ ਖੁਆਇਆ ਮਨ ਮੁਖ ਮੁਗਦ ਹਰ ਨਾਮ ਨ ਚੇਤੈ ਬਿਰਥਾ ਜਨਮ ਗਵਾਇਆ ਸਤਿਗੁਰ ਭੇਟੇ ਤਾ ਨਾ ਉਪਾਏ ਹਉ ਮੈਂ ਮੋਹ ਚੁਕਾਇਆ ਹਰ ਜਨ ਸੱਚ

ਨਾਉ ਹਰ ਧਨ ਸਚ ਸੋਏ, ਅਖੁੱਟ ਨਾਮ ਧਨ ਕਦੇ ਨਿਕੁੱਟੈ ਨਾਹੀ, ਕਿਨੈ ਨਾ ਕੀਮਤ ਹੋਏ।

ਹਰ ਜੀਉ ਤੁਧਨੋ ਸਦਾ ਸਾਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ, ਇੱਕ ਪਾਲਖਿਨ ਵਿਸਰਹਿ ਤੂੰ ਸੁਆਮੀ, ਜਾਣੋ ਵਰਸ ਪਚਾਸਾ, ਹਮ ਮੂੜ ਮੁਗਧ ਸਦਾ ਸੇ ਭਾਈ, ਗੁਰ ਕੈ

ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਝੋਟਾ ਖਾਵੇ। ਬਿਨ ਸਤਿਗੁਰ

ਭਰਮ ਭੁੱਲਾ ਸੰਸਾਰਾ, ਬਿਨ ਗੁਰ ਬੰਧਨ ਟੁੱਟੈ ਨਾਹੀ, ਗੁਰਮੁਖ ਮੋਖ ਦੁਆਰਾ, ਕਰਮ ਕਰਹਿ ਗੁਰ ਸਭ।

ਕਹੋ ਕੁੱਟ ਹੈ ਮਨਮੁਖ ਕਰਮ ਕਰਹਿ ਭਾਈ ਪੱਲੇ ਕਿਛੂ ਨ ਪਾਇ ਗੁਰ ਮਿਲਿਆ ਨਾਮ ਮਨ ਰਵਿਆ ਭਾਈ।

ਤੇ ਗੁਣੀ ਤ੍ਰਿਭਵਨ ਵਿਆਪਿਆ ਭਾਈ ਗੁਰਮੁਖ ਬੂਝ ਬੁਝਾਏ ਰਾਮ ਨਾਮ ਲਗ ਛੂਟੀ ਹੈ ਭਾਈ ਪੁੱਛੋ ਗਿਆਨੀਆਂ ਜਾਏ ਮਨ ਰੇ ਤ੍ਰੈ ਗੁਣ ਛੋੜ ਚੌਥੇ ਚਿਤ ਲਾਏ ਹਰ ਜੀਉ ਤੇਰੇ

ਆਪਣੇ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰ ਗਹਿ ਜਾ ਪੈਸੇਈ ਸੋਰਠ ਮਹੱਲਾ ਤੀਜਾ ਸਤਿਗੁਰ ਸੇਵੇ ਤਾਂ ਸਹਿਜ ਧੁਨ ਉਪਜੈ ਗਤ ਮਤ

ਝੂਠੈ ਭਰਮ ਭੁਲਾਨਾ ਰਹਾ। ਤ੍ਰੈ ਗੁਣ ਮਾਇਆ ਭਰਮ ਭੁਲਾਇਆ, ਹਉ ਮੈਂ ਬੰਧਨ ਕਮਾਏ। ਜੰਮਣ ਮਰਨ ਸਿਰ ਉਪਰ ਉਭਉ, ਗਰਭ ਜੋਨ ਦੁਖ ਪਾਏ। ਤ੍ਰੈ ਗੁਣ ਵਰਤੈ ਸਗਲ ਸੰਸਾਰਾ, ਹਉ ਮੈਂ ਵਿੱਚ ਪਤ ਖੋਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਨਿਤਾਂ ਪ੍ਰਤੀ ਅੰਮ੍ਰਿਤ ਬਾਣੀ ਅਤੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ ਸਭਨਾਂ ਨੂੰ ਦਰੋਂ ਕਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਪਰਿਵਾਰਾਂ ਨੂੰ ਸਤਿਗੁਰੂ ਜੀ ਪ੍ਰਦਾਨ ਕਰਨ, ਗਾਵਿਆ ਸੁਣਿਆ ਥਾਂ ਪਾਉਣ, ਅਗਾਧ ਬੋਧ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਠਾਕ ਹੋਵੇ।
1: ਜਨਵਰੀ ਨੂੰ ਸ਼ਾਮ ਦੇ ਦੀਵਾਨ ਅੰਦ 6 ਤੋਂ 8:30 ਵਜੇ ਉਹਨਾਂ ਨੂੰ ਲੈ ਕੇ ਆਉਣ ਦੀ ਕਿਰਪਾ ਕਰਨੀ। 14 ਜਨਵਰੀ ਨੂੰ ਮਾਘੀ ਹੈ, ਆਪਾਂ ਨੇ 40 ਮੁਕਤੀਆਂ ਦਾ ਇਤਿਹਾਸ ਉਸ ਦਿਨ ਦੁਹਰਾਉਣਾ ਹੈਗਾ। ਆਓ ਹੁਣ ਕੀਰਤਨ ਸ਼ਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਿਆਰੇ ਗੁਰਸਵਾਰੀ ਸਾਧ ਸੰਗਤ ਜੀ, ਇਤਨੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨਾ, ਸ਼ਬਦ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੇ ਖਿਮਾ ਕਰਨਾ ਜੀ। ਅੱਜ ਜਿਸਨੇ ਕੀਤਾ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਮਨਾਏ ਜਾ ਰਹੇ ਹਨ। ਆਪ ਜੀ ਸਰਬ ਸੰਗਤਾਂ ਨੂੰ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਆਓ ਹੁਣ ਅਗਲਾ ਸਮਾਂ ਸਰਵਨ ਕਰਦੇ ਹਾਂ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਮੇ ਕਾ ਜਗਤ ਮੈਂ ਆਇਓ, ਕਰਨ ਵੇਦ ਕੋ ਦੇ ਪਠਾਇਓ। ਹਮੇ ਕਾ ਜਗਤ ਮੈਂ ਆਏ, ਧਰਮ ਏਤ ਕੋ ਦੇ ਪਠਾਏ। ਜਹਾਂ ਤਹਾਂ ਤੁਮ ਧਰਮ ਵਿਸਾਰੋ, ਦੁਸ਼ਟ ਦੋਖੀਨ ਫਕਰ ਪਿਛਾਰੋ। ਇਹ ਕਾਜ ਧਰਾ ਹਮ ਜਨਮਨ, ਸਮਝ ਲਿਓ ਸਾਧੂ ਸਭ ਮਨਮਨ। ਧਰਮ ਚਲਾਵਨ ਸੰਤ ਵਾਰਨ, ਦੁਸ਼ ਸਭਨ ਕੋ ਮੂਲ ਉਪਾਰਨ।
2: ਵਾਸਤੇ ਕਰਾਂਗੇ ਇਸ ਵਾਰ ਓਨਲੀ ਪੰਜ ਦਿਨ ਬਣਦੇ ਜੀ। ਹੁਣ ਮੈਂ ਬੇਨਤੀ ਕਰਦਾ ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਆਪ ਜੀ ਨੂੰ ਰਾਜ ਬਾਣੀ ਦੇ ਕੀਰਤਨ ਸਰਵਨ ਕਰਾਉਣਗੇ। ਉਨ੍ਹਾਂ ਦਾ ਸਮਾਂ ਰਹੇਗਾ 5:30 ਤੱਕ, ਉਸ ਤੋਂ ਉਪਰੰਤ ਸ਼ਬਦ ਚੌਂਕੀ ਸੋਧਾ ਰਹਿਰਾਜ ਸਾਹਿਬ ਜੀ ਕੇ ਜਾਪ ਹੋਣਗੇ। ਤੇ ਆਪ ਜੀ ਨੂੰ ਇੱਦਾਂ ਬੇਨਤੀ ਕੀਤੀ ਜਾਂਦੀ ਕਿ ਆਪ ਇੱਦਾਂ ਹੀ ਗੁਰੂ ਦਰਬਾਰ ਦੀਆਂ ਹਾਜ਼ੀਆਂ ਭਰ ਕੇ ਗੁਰੂ ਸਾਹਿਬ ਦੀ ਬਖਸ਼ਿਸ਼ਾਂ ਪ੍ਰਾਪਤ ਕਰੀ ਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਾ ਕਰਮ ਹੁੰਦਾ ਜੰਗ ਦੇ ਮੈਦਾਨ ਦੇ ਅੰਦਰ ਜ਼ੁਲਮ ਦੇ ਨਾਲ ਟਾਕਰਾ ਲੈਣ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ ਮੇਰਾ ਬਾਹਮਣ ਦਾ ਪੁੱਤਰ ਤਾਂ ਮੈਂ ਹੈ ਨਹੀਂ, ਛੱਤਰੀ ਕਪੂਤ ਉਹ ਬਾਹਮਣ ਕੁੰਨ ਹੈ, ਬਾਹਮਣ ਦਾ ਪੁੱਤਰ ਨਹੀਂ ਹੈ ਕਿ ਮੈਂ ਵੇਦ ਪੜ੍ਹਾਂ, ਮੈਂ ਸ਼ਾਸਤਰ ਕਰਾਂ, ਮੈਂ ਹਵਨ ਪੜ੍ਹਾਂ। ਹਿੰਦੁਸਤਾਨ ਤੇ ਗੁਲਾਮੀ ਵਿੱਚ, ਭਾਰਤ ਦੇ ਗਲ ਵਿੱਚ ਤਾਂ ਗੁਲਾਮੀ ਪਈ ਹੋਈ ਹੈ, ਤੇ ਮੈਂ ਹੋਮ ਜੱਗ ਕਰਾਂ, ਮੈਂ ਪੁਰਾਣ ਪੜ੍ਹਾਂ, ਮੈਂ ਵੇਦ ਪੜ੍ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਬਾਣੀ ਦੇ ਅੰਦਰ ਜ਼ਿਕਰ ਕੀਤਾ, ਕਹਿੰਦੇ ਜਦੋਂ ਬਾਬਰ ਨੇ ਹੱਲਾ ਕੀਤਾ ਨਾ, ਬਾਬਰ ਨੇ ਹੱਲਾ ਜਾਂ ਪੀਰ ਸੁਣਿਆ ਜਾਂ ਮੀਰ ਸੁਣਿਆ ਧਾਇਆ, ਪਤਾ ਲੱਗਾ ਕਿ ਬਾਬਰ ਆ ਗਿਆ ਹਮਲਾ ਕਰਨ, ਤੇ ਕਹਿੰਦੇ ਇਹ ਹਮਨ ਪੜਨ ਲੱਗ ਵੇਦ ਦੀਆਂ ਪੁਰਾਣਾਂ ਦੀਆਂ ਸਲੋਕ ਤੇ ਸ਼ਰੂਤੀਆਂ ਗਾਣ ਲੱਗ ਪਏ। ਹੁਣ ਉਹਨਾਂ ਨਾਲ ਤਾਂ ਮੁਕਾਬਲਾ, ਉਸ ਪਾਸੇ ਤੋਪ ਹਨ, ਦੂਜੇ ਪਾਸੇ ਘੋੜੇ ਹਨ, ਸ਼ਸਤਰ ਹਨ, ਤੋਪਾਂ ਦੇ ਗੋਲੇ ਹਨ, ਤੇ ਇੱਕ ਪਾਸੇ ਕੀ ਹੈ, ਇੱਕ ਪਾਸੇ ਹਵਨ ਕਰ ਰਹੇ ਨੇ, ਜੱਗ ਬਾਲ ਰਹੇ ਨੇ, ਵੇਦ ਪੜ੍ਹ ਰਹੇ ਨੇ, ਪੁਰਾਣ ਪੜ੍ਹ ਰਹੇ ਨੇ, ਤੇ ਹੋਇਆ ਕੀ, ਕੋਈ ਮੁਗਲ ਨਾ ਹੋਇਆ ਅੰਧਾ, ਵੇਦਾਂ ਦੇ ਸਲੋਕਾਂ ਦੇ ਨਾਲ ਕੋਈ ਅੰਨਾ ਨਾ ਹੋਇਆ। ਬਾਬਰ ਨੇ ਐਸਾ ਹੱਲਾ ਕੀਤਾ, ਤਬਾਹ ਕਰਕੇ ਰੱਖ ਦਿੱਤਾ, ਬਰਬਾਦ ਕਰਕੇ ਰੱਖ ਦਿੱਤਾ। ਕੋਈ ਮੁਗਲ ਨਾ ਹੋਇਆ ਅੰਧਾ, ਕਿਨੇ ਨਾ ਪਰਚਾ ਲਾਇਆ, ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਉਨੀ ਤੁਬਕਤਾਨ ਚਲਾਈ, ਉਨੀ ਹਸਤ ਚੜਾਈ, ਮੁਕਾਬਲਾ ਕਿੱਥੇ। ਆ ਪਾਤਸ਼ਾਹ ਕਹਿੰਦੇ ਹੁਣ ਮੈਂ ਛੱਤਰੀ ਕਰਮ ਜਿਹੜਾ ਹੈ ਉਹ ਕਰਨਾ, ਕਿ ਮੈਂ ਵੇਦ ਪੜਾਂ, ਤਪ ਕਰਾਂ, ਪੁੱਠਾ ਲਟਕਾਂ, ਕਿ ਜਰਵਾਣਿਆਂ ਨੇ ਤੇ ਘੇਰ ਲਿਆ ਭਾਰਤ ਨੂੰ, ਹਿੰਦੁਸਤਾਨ ਨੂੰ, ਤੇ ਹੁਣ ਯੋਧਿਆਂ ਦੀ ਲੋੜ ਹੈ, ਯੋਧਾ ਸੂਰਬੀਰ ਬਹਾਦਰ ਉਹ ਜਿਹੜਾ ਜੰਗ ਦੇ ਮੈਦਾਨ ਦੇ ਅੰਦਰ ਨਿਤਰ ਕੇ ਆਵੇ, ਟਾਕਰਾ ਕਰੇ। ਛੱਤਰੀ ਕੋ ਪੂਤ ਹੋ ਬਾਹਮਣ ਕੋ ਨਹਿ ਕਹਿ, ਤਪ ਆਵਤ ਹੋ ਜੋ ਕਰੋ, ਅਰ ਔਰ ਜੰਝਾਰ ਜਿੱਤੋ ਗ੍ਰਹਿ ਕੋ ਤੋ ਤਿਆਗ ਕਹਾ, ਚਿੱਤਾ ਮੈਂ ਧਰੋ ਅਵਰੀਜ ਕੇ ਦੇਵ ਹੈ ਹਮ ਕੋ, ਜੋ ਹੋ ਬਿਨਤੀ ਕਰ ਜੋਰ ਕਰੋ, ਜਬ ਆਪ ਕੀ ਔਧਨ ਧਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ। ਅੱਜ ਉਸੇ ਖਿੱਤੇ ਦੀ ਯਾਦ ਮਨਾ ਰਹੇ, ਚਾਹੀਦੀ ਤਾਂ ਸਾਰੇ ਭਾਰਤ ਵਿੱਚ ਸੀ, ਕਿਉਂਕਿ ਭਾਰਤ ਨੂੰ ਆਜ਼ਾਦ ਕਰਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਚਾਰ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦੇ ਕੇ, ਗੁਰੂ ਤੇਗ ਬਹਾਦਰ ਸਾਹਿਬ ਨੇ ਭਾਰਤ ਦੇ ਗਲ ਵਿੱਚ ਪਈਆਂ ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਰੱਖ ਦਿੱਤੀਆਂ। ਚਾਹੀਦਾ ਭਾਰਤ ਵਰਸ਼ ਦੇ ਹਰ ਸ਼ਹਿਰ ਦੇ ਅੰਦਰ ਸੀ ਕਿ ਇਹ ਹਫ਼ਤਾ ਸਾਹਿਬਜ਼ਾਦਿਆਂ ਦਾ ਮਨਾਇਆ ਜਾਣਾ ਚਾਹੀਦਾ, ਪਰ ਨਹੀਂ, ਅਸੀਂ ਤਾਂ ਸੁੱਤੇ ਹਾਂ ਰਾਜਭਾਗ ਅਮੀਰੀਆਂ ਦੇ ਅੰਦਰ। ਖੈਰ ਮਹਾਰਾਜ ਕਿਰਪਾ ਕਰਨ, ਸੋਦਰ ਦੀ ਸਮਾਂ ਹੋ ਗਿਆ, ਆਓ ਸਮਾਪਤੀ ਕਰੀਏ ਸੋਦਰ ਦੀ ਚੌਕੀ ਲੈ ਕੇ।

ਸਤਿਸ਼ਾ ਪ੍ਰਵਾਨ ਕਰਨਾ ਜੀ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਆਪ ਜੀ ਸਰਵਣ ਕਰੋ। ਆਪ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਉਹਨਾਂ ਚੁੱਕਾਂ ਦੀ ਛੀਮਾ ਪੱਤੇ ਸਾਂਝੀ ਕਰੋ ਜੀ। ਵਾਹ।

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਤਸੰਗ ਜੀ, ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਲਖਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:45 ਵਜੇ ਤੱਕ ਕਰਨ।

ਬਾਦਸ਼ਾਹਾਂ ਦੇ ਬਾਦਸ਼ਾਹ, ਰਾਜਿਆਂ ਦੇ ਰਾਜੇ, ਬਾਦਸ਼ਾਹ ਬੜੇ ਹੋਏ ਦੁਨੀਆਂ ਵਿੱਚ, ਪਰ ਸਾਰੇ ਬਾਦਸ਼ਾਹ ਬਣਾਉਣ ਵਾਲੇ ਸੱਚੇ ਪਾਤਸ਼ਾਹ। ਦੁਨੀਆਂ ਵੀ ਬਾਦਸ਼ਾਹਾਂ ਨੂੰ ਦੁਨੀਆਂ ਬਾਦਸ਼ਾਹ ਕਹਿ ਕੇ ਪੁਕਾਰਦੀ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸੱਚੇ ਪਾਤਸ਼ਾਹ, ਕਿਉਂਕਿ ਤੇਰੇ ਘਰ ਵਿੱਚ ਸੱਚ ਹੀ ਚੱਲਦਾ ਹੈ, ਸੱਚ ਹੀ ਵਰਤਦਾ ਹੈ, ਸੱਚ ਦਾ ਹੀ ਨਿਆਂ ਹੈ, ਤੇਰੇ ਘਰ ਸਦਾ ਸਦਾ ਹੈ ਨਿਆਂ। ਤੇਰੇ ਵਰਗਾ ਪਾਤਸ਼ਾਹ ਵੀ ਕੋਈ ਨਹੀਂ, ਪਰ ਜਦੋਂ ਦੇਣ ਦੀ ਵਾਰੀ ਆਈ ਨਾ, ਤੇਰੇ ਵਰਗਾ ਲੁਟਾਉਣ ਵਾਲਾ ਵੀ ਕੋਈ ਨਹੀਂ। ਹਉ ਮਨ ਅਰਪੀ ਤਨ ਅਰਪੀ, ਮਨ ਵੀ ਤਨ ਵੀ, ਕਹਿੰਦੇ ਨੇ ਕਰੋੜਾਂ ਦਾ ਧਨ ਦੌਲਤ ਵੀ ਸਰਸਾ ਨਦੀ ਦੇ ਵਿੱਚ ਰੋੜ ਦਿੱਤਾ, ਤੇਰਾ ਹੀ ਦਿੱਤਾ ਹੁੰਦਾ ਹੈ। ਜਦੋਂ ਤਿਆਗਣ ਦੀ ਵਾਰੀ ਆਈ ਨਾ, ਤੇ ਫਿਰ ਸਾਰਾ ਕੁਝ ਹੀ ਤਿਆਗ ਦਿੱਤਾ। ਬਾਸ਼ਲ ਬੇਗ, ਸ਼ਾਸਲ ਬੇਗ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਕਹਿੰਦੇ ਨੇ, ਅਸੀਂ ਤੁਹਾਨੂੰ ਤੜਫਾ ਤੜਫਾ ਕੇ ਮਾਰਾਂਗੇ, ਸਾਡੇ ਦਿਲ ਮੋਮ ਨਹੀਂ ਹੋਣਗੇ, ਅਸੀਂ ਪੱਤਰ ਦਿਲ ਹਾਂ, ਕਿਉਂਕਿ ਅਸੀਂ ਖਾਨਦਾਨੀ ਜਲਾਦ ਹਾਂ। ਸਾਹਿਬਜ਼ਾਦਿਆਂ ਨੂੰ ਧਮਕੀਆਂ ਦਿੰਦੇ ਨੇ, ਅਸੀਂ ਖਾਨਦਾਨੀ ਜਲਾਦ ਹਾਂ, ਸਾਡੇ ਵੱਡਿਆਂ ਨੇ ਨੂਰੂਦੀਨ ਜਲਾਲੂਦੀਨ, ਤੁਹਾਡੇ ਦਾਦਾ ਦੇ ਦਾਦੇ ਦੇ ਭੱਠੀ ਥੱਲੇ ਅੱਗ ਵਾਲੀ ਸੀ ਗੁਰੂ ਅਰਜਨ ਦੇਵ ਜੀ, ਅਸੀਂ ਖਾਨਦਾਨੀ, ਸਾਡੇ ਬਜ਼ੁਰਗਾਂ ਨੇ ਵੱਡਿਆਂ ਨੇ, ਤੁਹਾਡੇ ਦਾਦੇ ਦੇ ਦਾਦੇ ਦੀ ਤੱਤੀ ਤਵੀ ਕਰਕੇ ਭੱਠੀ ਵਿੱਚ ਅੱਗ ਬਾਲਣ ਦਾ ਕੰਮ ਕੀਤਾ ਸੀ ਨੂਰੂਦੀਨ ਨੇ, ਤੇ ਜਲਾਲੂਦੀਨ ਨੇ ਤੁਹਾਡੇ ਦਾਦੇ ਦਾ ਚਾਂਦਨੀ ਚੌਂਕ ਵਿੱਚ ਸੀਸ ਕਤਲ ਕੀਤਾ ਸੀ। ਕਿਤੇ ਵਹਿਮ ਨਾ ਰੱਖਿਓ ਵੀ ਸਾਡੇ ਦਿਲ ਪਿੰਗਲ ਜਾਣਗੇ, ਅਸੀਂ ਮੋਮ ਹੋ ਜਾਵਾਂਗੇ, ਸਾਡੇ ਚਿੱਤ ਵਿੱਚ ਨਾ ਦਇਆ ਹੈ, ਨਾ ਕੋਈ ਤਰਸ ਹੈ, ਨਾ ਕੋਈ ਨਿੱਕੇ ਵਾਲ ਦਿਸਣਗੇ, ਅਸੀਂ ਤੁਹਾਡੇ ਗਲੇ ਵੀ ਕੱਟ ਦੇਵਾਂਗੇ। ਜਦੋਂ ਇਹ ਆਖਿਆ ਨਾ ਬਾਸ਼ਲ ਬੇਗ, ਸ਼ਾਸਲ ਬੇਗ ਨੇ, ਵੀ ਤੁਹਾਡੇ ਗਲੇ ਹੀ ਕੱਟ ਦੇਵਾਂਗੇ, ਤੇ ਛੋਟੇ ਸਾਹਿਬਜ਼ਾਦੇ ਮੁਸਕਰਾ ਕੇ ਕਹਿੰਦੇ ਨੇ, ਕੈਸਾ ਟਾਕਰਾ ਕਰਾਇਆ ਅਕਾਲ ਪੁਰਖ ਨੇ, ਜੇ ਤੁਸੀਂ ਖਾਨਦਾਨੀ ਜਲਾਦ ਹੋ ਤੇ ਅਸੀਂ ਵੀ ਖਾਨਦਾਨੀ ਸ਼ਹੀਦ ਹਾਂ, ਜੇ ਤੁਸੀਂ ਖਾਨਦਾਨੀ ਜਲਾਦ ਹੋ ਨਾ, ਅਸੀਂ ਵੀ ਖਾਨਦਾਨੀ ਸ਼ਹੀਦ ਹਾਂ, ਅਸੀਂ ਆਪਣੇ ਦਾਦੇ ਤੋਂ ਇਹ ਗੁੜਤੀ ਲਈਏ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। ਮੇਰੇ ਦਾਦਾ ਜੀ ਦੇ ਦਾਦਾ ਜੀ ਨੇ ਗੁਰੂ ਅਰਜਨ ਦੇਵ ਜੀ ਨੇ, ਪਾਣਾ ਕਹਿਣਾ ਆਸਾਨ ਹੈ, ਸੁਹੇਲਾ ਕਹਿਣ ਕਹਾਵਨ, ਵਿਖਮ ਤੇਰਾ ਪਾਵਨ, ਉਹਨਾਂ ਨੇ ਕਰਕੇ ਵਿਖਾਇਆ ਸੀ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਾਂਦਨੀ ਚੌਂਕ ਵਿੱਚ ਇਹ ਕਰਕੇ ਵਿਖਾਇਆ ਵੀ ਧਰਮ ਕੋਈ ਵੀ ਮਾੜਾ ਨਹੀਂ, ਜਬਰ ਤੇ ਜ਼ੁਲਮ ਅਸੀਂ ਬਰਦਾਸ਼ਤ ਹੀ ਨਹੀਂ ਕਰ ਸਕਦੇ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਚੂਕਾਰ ਅਜ਼ਹਮਾ ਹਿਲ ਤੇ ਦਰਗੁਜ਼ਸਤ, ਤਲਵਾਰ ਚੁੱਕਣਾ ਮੇਰਾ ਸ਼ੌਂਕ ਥੋੜਾ ਹੀ ਹੈ, ਮੇਰੀ ਮਜਬੂਰੀ ਬਣ ਗਈ, ਗਰੀਬਾਂ ਦੀ ਮਾਰ ਮੈਂ ਨਹੀਂ ਵੇਖ ਸਕਦਾ। ਸੱਚਾ ਧਰਮ ਉਹਦਾ ਹੀ ਹੈ ਜਿਹਦੇ ਅੰਦਰ ਦਇਆ ਹੈ, ਧੌਲ ਧਰਮ ਦਇਆ ਕਾ ਬੋਧ। ਸਾਹਿਬਜ਼ਾਦੇ ਕੈਸੀ ਨਿਡਰਤਾ ਨਾਲ, ਅਸੀਂ ਡੋਲਣ ਵਾਲੇ ਨਹੀਂ, ਭੁੱਖੇ ਵੀ ਰੱਖਿਆ ਗਿਆ, ਧੁੱਪੇ ਵੀ ਰੱਖਿਆ ਗਿਆ, ਬੂਟਿਆਂ ਦੇ ਨਾਲ ਬਣ ਕੇ ਗੁਲੇਲਾ ਨਾਲ ਅੱਖਾਂ ਵਿੱਚ ਪੱਥਰ ਵੀ ਮਾਰੇ ਗਏ, ਵੱਟੇ ਵੀ ਮਾਰੇ ਗਏ, ਪਰ ਅੰਤ ਤੱਕ ਇਹ ਕਹਿੰਦੇ ਰਹੇ ਵੀ ਅਸੀਂ ਆਪਣਾ ਧਰਮ ਨਹੀਂ ਛੱਡ ਸਕਦੇ। ਦਾਦੀ ਮਾਂ ਰੋਜ਼ ਤਿਆਰ ਕਰਕੇ ਭੇਜਦੀ ਏ ਸੁਬਾ ਸਰਹੰਦ ਦੀ ਕਚਹਿਰੀ, ਪਹਿਲੇ ਦਿਨ ਥੋੜਾ ਥੋੜਾ ਮਨਾਇਆ, ਦੂਜੇ ਦਿਨ ਲਾਲਚ ਦਿੱਤੇ ਤਖਤਾਂ ਦੇ, ਜ਼ਮੀਨ ਜਾਇਦਾਦ ਦੇ, ਤੇ ਤੀਸਰੇ ਦਿਨ ਜਦੋਂ ਰੋਜ਼ ਦਾਦੀ ਤਿਆਰ ਕਰਕੇ ਭੇਜਦੀ ਏ ਨਾ ਮਾਤਾ ਗੁਜਰ ਕੋਲ, ਰੋਜ਼ ਆਪਾਂ ਕਹਿੰਦੇ ਹਾਂ ਨਾ ਵੀ ਸਭ ਤੋਂ ਮਹਿੰਗੀ ਜ਼ਮੀਨ ਫਤਿਹਗੜ੍ਹ ਸਾਹਿਬ ਹੈ, ਸਭ ਤੋਂ ਮਹਿੰਗਾ ਦੁੱਧ ਵੀ ਉੱਥੇ ਹੀ ਪਿਆਇਆ ਗਿਆ, ਮੋਤੀ ਰਾਮ ਮਹਿਰਾ, ਕਿੰਨਾ ਦੁੱਧ ਪਿਆਇਆ ਹੋਣਾ, ਅੱਧਾ ਕਿਲੋ, ਕਿਲੋ ਦੋ ਗਿਲਾਸਾਂ ਵਿੱਚ, ਕਿਲੋ ਦੁੱਧ ਦਾ ਮੁੱਲ ਪਤਾ ਕਿੰਨਾ ਤਾਰਨਾ ਪਿਆ, ਇਹਦੇ ਪੂਰੇ ਪਰਿਵਾਰ ਨੂੰ ਕੋਲੂ ਵਿੱਚ ਪੇੜ ਦਿੱਤਾ ਸੀ ਮੋਤੀ ਰਾਮ ਮਹਿਰਾ। ਪਹਿਲਾਂ ਇਹਦੇ ਧੀ ਬੱਚੇ ਪਰਿਵਾਰ ਨੂੰ ਜਦੋਂ ਇਹਦੀ ਵਾਰੀ ਆਈ ਨਾ, ਤੇ ਖੂਨ ਨਾਲ
ਟੋਆ ਭਰ ਗਿਆ ਤੇ ਫਿਰ ਵੀ ਇਸ ਸੇਵਕ ਦੀ ਭਾਵਨਾ ਵੇਖੋ, ਕਹਿੰਦੇ ਇੰਨਾ ਤੇ ਮੈਂ ਦੁੱਧ ਵੀ ਨਹੀਂ ਪਿਆ ਸੀ, ਫਿਰ ਵੀ ਮੇਰੀ ਘੱਟ ਸੇਵਾ ਹੋਈ ਹੈ। ਜਿੰਨਾ ਮੇਰੇ ਬੱਚਿਆਂ ਦਾ ਖੂਨ ਡੁੱਲਿਆ, ਇੰਨਾ ਮੈਂ ਦੁੱਧ ਨਹੀਂ ਸੀ ਪਿਆ, ਇਹ ਸਸਤਾ ਹੀ ਹੈ। ਅੱਧਾ ਕਿਲੋ ਦੁੱਧ ਇੰਡੀਆ ਵਿੱਚ ਕਿੰਨਾ ਹੋਏਗਾ? 70-80 ਰੁਪਏ ਕਿਲੋ ਹੋਏਗਾ, ਇੱਥੇ $1-2 ਨੂੰ ਹੋਏਗਾ, ਪਰ ਕਿੱਡਾ ਮਹਿੰਗਾ ਦੁੱਧ ਹੈ। ਜਿੱਥੇ ਜ਼ਮੀਨ ਮਹਿੰਗੀ ਪਈ, ਸੋਨੇ ਦੀਆਂ ਮੋਹਰਾਂ, ਐਸੇ ਮਹਾਨ ਸੇਵਕ ਵੀ। ਮਾਤਾ ਗੁਜਰ ਕੌਰ ਕਹਿੰਦੀ ਏ, ਵੇ ਮੋਤੀ ਮਹਿਰਾ, ਦੁਨੀਆਂ ਦੇ ਸਾਰੇ ਮੋਤੀ ਤਿਨਾਂ ਦੀ ਚਮਕ ਫਿੱਕੀ ਪੈ ਜਾਏਗੀ, ਪਰ ਤੇਰੇ ਨਾਮ ਦੀ ਚਮਕ ਸਾਹਿਬਜ਼ਾਦਿਆਂ ਨਾਲ ਵਧਦੀ ਰਹੇਗੀ, ਵਧਦੀ ਰਹੇਗੀ। ਤੇਰੇ ਬੱਚੇ, ਤੇਰੇ ਪਰਿਵਾਰ ਸੱਚਖੰਡ ਵਿੱਚ ਸਾਡੇ ਨਾਲ ਹੀ ਰਹਿਣਗੇ। ਐਸੀ ਭਾਵਨਾ ਬਣਾਈਏ। ਤੀਸਰੇ ਦਿਨ ਮਾਤਾ ਗੁਜਰ ਕੌਰ ਜਦੋਂ ਭੇਜਦੀ ਏ ਨਾ, ਵੀ ਪਤਾ ਲੱਗ ਗਿਆ ਅੱਜ ਦੀਵਾਰਾਂ ਵਿੱਚ ਚਿਣ ਦਿੱਤੇ ਜਾਣਗੇ, ਤੇ ਫਤਿਹ ਸਿੰਘ ਵਾਪਸ ਆਏ ਰਸਤੇ ਵਿੱਚੋਂ, ਕਹਿੰਦੇ ਨੇ ਮਾਤਾ, ਦਾਦੀ ਮਾਂ, ਤੁਸੀਂ ਰੋਜ਼ ਕਹਿੰਦੇ ਸੀ 2 ਦਿਨ ਮੈਂ ਉਡੀਕਾਂਗੀ, ਅੱਜ ਬੋਲੇ ਨਹੀਂ। ਤੁਸੀਂ ਕੱਲ ਵੀ ਪਰਸੋਂ ਵੀ ਆਖਿਆ ਸੀ ਮੈਂ ਤੁਹਾਡਾ ਇੰਤਜ਼ਾਰ ਕਰਾਂਗੀ ਠੰਡੇ ਬੁਰਜ ਵਿੱਚ, ਅੱਜ ਕਿਉਂ ਨਹੀਂ ਬੋਲੇ ਇੰਤਜ਼ਾਰ ਵਾਸਤੇ? ਦਾਦੀ ਮਾਂ ਕਹਿਣ ਲੱਗੀ, ਅੱਜ ਤੁਸੀਂ ਇੰਤਜ਼ਾਰ ਕਰਿਓ ਮੇਰਾ, ਮੈਂ ਤੁਹਾਡੇ ਕੋਲ ਆਵਾਂਗੀ। ਸੋ ਉਹ ਕਿਤੇ ਨਹੀਂ ਗਏ, ਭਾਵਨਾ ਬਣਾ ਕੇ ਉਹਨਾਂ ਦੇ ਅੱਗੇ ਮਨ ਤਨ ਧਨ ਸਰੈਂਡਰ ਕਰਦੇ ਹੋ, ਆਤਮ ਸਮਰਪਣ, ਤੇ ਫਿਰ ਪ੍ਰੇਮਾ ਨਾਲ ਹਿਰਦਾ ਭਰ ਜਾਏਗਾ।

ਸਤਿਗੁਰੂ ਮਹਾਰਾਜ ਕਿਰਪਾ ਕਰਨ। ਹਰ ਸਾਲ ਇਹ ਸ਼ਹੀਦੀ ਦਿਹਾੜੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ, ਕੈਸੇ ਹਿਰਦੇ ਸਨ ਇਹਨਾਂ ਦੇ, ਮਾਤਾ ਸਾਹਿਬ ਕੌਰ, ਮਾਤਾ ਸੁੰਦਰੀ ਜੀ, ਮਾਤਾ ਜੀਤੋ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਐਸਾ ਨਾ ਹੋਵੇ ਸਾਲ ਲੰਘਦੇ ਜਾਣ ਪਰ ਸਾਡਾ ਜੀਵਨ ਨਾ ਬਦਲੇ, ਗੁਰੂ ਦੇ ਹੋਰ ਵੀ ਨੇੜੇ ਹੋਈਏ, ਸਵਾਸ ਸਵਾਸ ਜਪੀਏ ਸਤਨਾਮ ਸ੍ਰੀ ਵਾਹਿਗੁਰੂ। ਫਤਿਹਗੜ੍ਹ ਸਾਹਿਬ ਚਮਕੌਰ ਦੀ ਗੜੀ ਨੂੰ ਹਮੇਸ਼ਾ ਆਪਣੇ ਅੰਦਰ ਵਸਾ ਕੇ ਰੱਖੀਏ। ਉਹ ਸਾਡੇ ਵਾਸਤੇ ਯੂਨੀਵਰਸਿਟੀ ਹੈ, ਸਿੱਖੀ ਦਾ ਸਕੂਲ ਹੈ। ਆਓ ਬੜੇ ਪਿਆਰ ਨਾਲ ਕੀਰਤਨ ਦੀ ਸੇਵਾ ਭਾਈ ਸਾਹਿਬ ਜੀ, ਭਾਈ ਹਰਪ੍ਰੀਤ ਸਿੰਘ ਜੀ ਹਾਜ਼ਰੀਆਂ ਭਰਨਗੇ। ਬੇਅੰਤ ਭੁੱਲ ਚੁੱਕ ਦੀ ਖਿਮਾ ਅਸੀਸ ਦਿਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।

ਆਓ ਜਿੰਨੀ ਸੰਗਤਾਂ ਬੈਠੀਆਂ ਨੇ ਸਾਰਿਆਂ ਨੂੰ ਬੇਨਤੀ ਹੈ, ਆਪਾਂ ਅੰਮ੍ਰਿਤ ਵੇਲੇ ਤੋਂ ਬੈਠ ਕੇ ਇਸ ਵੇਲੇ ਤੱਕ ਗੁਰੂ ਦੀ ਵਡਿਆਈ ਕਰ ਰਹੇ ਹਾਂ। ਯਾਦ ਰੱਖਣਾ, ਸਮਾਂ ਉਹੀ ਸਫਲਾ ਹੈ ਜਿਹੜਾ ਉਸ ਦੀ ਯਾਦ ਦੇ ਅੰਦਰ ਬਤੀਤ ਹੋ ਜਾਵੇ। ਕਹਿੰਦੇ ਨੇ ਮਨੁੱਖ ਦੇ ਕੰਮ ਨਾ ਕਦੀ ਮੁੱਕੇ ਸਨ ਤੇ ਨਾ ਕਦੀ ਮੁੱਕਣੇ ਹਨ। ਸਮਾਂ ਉਹੀ ਪ੍ਰਵਾਨ ਹੈ ਜਿਹੜਾ ਉਸ ਪਰਮੇਸ਼ਰ ਦੀ ਯਾਦ ਦੇ ਅੰਦਰ ਬਤੀਤ ਹੋ ਜਾਵੇ। ਇਹ ਮਨ ਹਰਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇਹ ਨਾ ਪਛਤਾਏ। ਜਿੰਨੀ ਸੰਗਤ ਬੈਠੀ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਸ਼ਬਦ ਗਾਇਨ ਕਰਦੇ ਹੋਏ ਗੁਰੂ ਦੀ ਵਡਿਆਈ ਕਰੀਏ ਤਾਂ ਕਿ ਜਿਹੜਾ ਇਹ ਸਾਡਾ ਸਮਾਂ ਹੈ ਉਹ ਸਫਲ ਹੋਵੇ। ਕਰੋ ਕਿਰਪਾ।

ਮਿਲੀਆਂ ਹਨ ਕੀਰਤਨ ਦੀਆਂ, ਆਓ ਸ਼ਰਵਣ ਕਰੀਏ। ਭਾਈ ਸਾਹਿਬ ਜੀ ਆਪ ਜੀ ਨੂੰ 45 ਮਿੰਟ ਕੀਰਤਨ ਦੁਆਰਾ ਨਿਹਾਲ ਕਰਨਗੇ, ਉਸ ਤੋਂ ਬਾਅਦ ਭਾਈ ਆਤਮਜੋਤ ਸਿੰਘ ਜੀ ਅਤੇ ਵੀ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਹਨ, ਇਹਨਾਂ ਵੀ ਕੀਰਤਨ ਦੁਆਰਾ ਨਿਹਾਲ ਕਰਨਾ। ਜਿਹੜਾ ਆਵਾਜ਼ ਥੋੜ੍ਹੀ ਜਿਹੀ ਸੰਗਤ ਸਾਹਿਬ ਥੋੜ੍ਹੀ ਆਵਾਜ਼ ਜਿਹੜੀ ਹੈ ਅੱਗੋਂ ਠੀਕ ਕਰੋ, ਕਿਉਂਕਿ ਬੰਦ ਬੰਦ ਜੀ ਆ ਰਹੀ ਹੈ ਸੈੱਟ ਕਰਕੇ। ਆਓ ਕੀਰਤਨ ਸ਼ਰਵਣ ਕਰੀਏ। ਵਾਹਿਗੁਰੂ ਜੀ ਕਾ

ਚੁੰਮਣ ਕਹਿੰਦੇ ਅੱਜ ਤੂੰ ਆਪਣੇ ਪਿਤਾ ਜੀ ਵਾਲੀ ਉਹ ਬੰਦਿਸ਼ ਨਾ ਉਗਾਉਂਦੇ ਸਨ ਮੁੱਲਾਂ ਕਹੋਨਿਆ ਖੁਦਾ ਜੀ ਅਤੇ ਹੁਣੇ ਵੀਰ ਜੀ ਪਰਚੀ ਫੜਾ ਕੇ ਗਏ ਨੇ ਮਾਝ ਸੋ ਆਪਾਂ ਇੱਦਾਂ ਕਰਦੇ ਹਾਂ ਮੁੱਲਾਂ ਕਹੋਣ ਨਿਆਂ ਖੁਦਾ ਜੀ ਅੱਜ ਪੜ੍ਹ ਦਿੰਦੇ ਹਾਂ ਅਤੇ ਮਾਧੋ ਆਪਾਂ ਕੱਲ੍ਹ ਦੇ ਦੀਵਾਨ 'ਚ ਪੜ੍ਹ ਲਾਂਗੇ ਬੱਚਿਆਂ ਦੇ ਵੀ ਕਾਲਸ ਆਏ ਸਨ ਸੋ ਮਾਧੋ ਕੱਲ੍ਹ ਗਾਇਨ ਕਰਾਂਗੇ ਅੱਜ ਜੋ ਪਿਤਾ ਜੀ ਹੁਣ ਆਪਾਂ ਸੋ ਬੰਦੇ ਸੁਣੇ ਸੀ ਉਹ ਗਾਵਾਂਗੇ ਉਸ ਤੋਂ ਪਹਿਲਾਂ ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼

ਸੰਗ ਵੱਲੋਂ ਦੋ ਸ਼ਬਦਾਂ ਦੇ ਹੁਕਮ ਹੋਏ ਹਨ। ਇੱਕ ਤਾਂ ਮੇਰੇ ਮਾਮਾ ਜੀ ਬਾਰੇ, ਵੱਡੇ

ਹੁਕਮ ਹੋਇਆ ਮੇਰੇ ਮਾਮਾ ਜੀ ਭਾਈ ਅਵਤਾਰ ਸਿੰਘ ਜੀ ਹੋਣੀ ਔਰ ਪਹਿਲਾਂ ਸੰਗਤ ਵੱਲੋਂ ਹੋਰ ਵੀ ਸ਼ਬਦ ਹੁਕਮ ਹਨ ਪਰ ਬੰਦਿਸ਼ ਪੁਰਾਣੀ ਹੈ ਆਪ ਜੀ ਨੇ ਸੁਣੀ ਵੀ ਹੋਈ ਪਰ ਇਹਦੇ ਵਿੱਚ ਜੋ ਮੁੱਲਾਂ ਨੂੰ ਸੰਬੋਧਨ ਹੈ ਬਸ ਉਹੀ ਇਸ ਸ਼ਬਦ ਦੀ ਕੰਪੋਜੀਸ਼ਨ ਦੀ ਕਮਾਲ ਹੈ ਮੁੱਲਾ ਕਹੋ ਨਿਆਂ ਖੁਦਾਈ ਸੋ ਜਿਸ ਤਰ੍ਹਾਂ ਕੱਲ੍ਹ ਬੰਦਿਸ਼ ਗਾਈ ਸੀ ਅਤੇ ਇਸ ਨੇ ਹੁਕਮ ਹੋ ਗਿਆ ਕਿ ਇਹ ਵੀ ਸੁਣਾਓ ਸੋ ਆਓ ਬੜੇ ਪਿਆਰ ਨਾਲ

حلال

ਜੇ ਅੰਦਰੋਂ ਕਪਟ ਨਾ ਗਿਆ ਤੇ ਕੋਈ ਫਾਇਦਾ ਨਹੀਂ। ਅੰਦਰੋਂ ਨਿਰਮਲ ਬਾਹਰੋਂ ਨਿਰਮਲ, ਸਤਿਗੁਰੂ ਐਸੀ ਕਿਰਪਾ ਕਰੋ ਸਾਡੇ ਸਾਰਿਆਂ ਦੇ ਮਨ ਧੁੱਪ ਜਾਣ। ਬਾਣੀ ਧੋਂਦੀ ਹੈ, ਬਾਣੀ ਪਾਕ ਪਵਿੱਤਰ ਕਰਦੀ ਹੈ, ਬਾਣੀ ਨਿਰਮਲ ਕਰਦੀ ਹੈ। ਵੱਧ ਤੋਂ ਵੱਧ ਬਾਣੀ ਪੜ੍ਹਨੀ ਚਾਹੀਦੀ ਹੈ, ਗੁਰਸਿੱਖਾਂ ਦੀ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਕੀਰਤਨ ਦਰਬਾਰ ਦੀ ਦੂਜੀ ਲੜੀ ਸਮਾਪਤ ਹੋਈ ਹੈ। ਭਾਈ ਅਨੰਤਵੀਰ ਸਿੰਘ ਜੀ ਨੇ ਆਪ ਜੀ ਨੂੰ ਕੀਰਤਨ ਦੁਆਰਾ ਬਹੁਤ ਪ੍ਰਸੰਨ ਕੀਤਾ ਹੈ। ਇਹ ਧਾਰਮਿਕ ਦਸ਼ਾ ਹੈ ਕਿਉਂਕਿ ਤਿੰਨ ਉਸ ਸਮੇਂ ਦਸ਼ਾ ਸਨ, ਰਾਜਸੀ, ਸਮਾਜਿਕ।
1: ਹੁਣ ਮੈਂ ਬੇਨਤੀ ਕਰਦਾ ਹਾਂ ਭਾਈ ਨਿਰੰਜਨ ਸਿੰਘ ਜੀ ਅਤੇ ਉਹਨਾਂ ਦਾ ਜੱਥਾ ਜੀ ਸਾਰੇ ਸਟੇਜ 'ਤੇ ਆ ਜੀ। ਇਹ ਜੋ ਸ਼ੁੱਕਰਵਾਰ ਤੋਂ ਸ਼ੁਰੂ ਹੋ ਕੇ 31 ਰਾਗ ਦਰਬਾਰ ਨਿਰਧਾਰਤ ਰਾਗਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਹੋ ਰਿਹਾ ਹੈ ਅਤੇ ਇਹ ਅੱਜ ਦੋ ਰਾਗਾਂ ਵਿੱਚ ਕੀਰਤਨ ਕਰਨਗੇ। ਰਾਗ ਬਿਲਾਵਲ ਅਤੇ ਰਾਗ ਰੋਟੀ ਅਤੇ ਭਾਈ ਸਾਹਿਬ ਦਾ ਸਮਾਂ ਹੈ 12:40 ਵਜੇ ਤੱਕ। ਆਓ ਪਿਆਰ ਨਾਲ

Yeah.

0: ایک اور سبزیاں
1: سے ان کے خطر سے ایک اور دیر سے

جنة من

ಆಕಾರ